0: ਮੰਗੇ ਅੰਮ੍ਰਿਤ ਵੇਖੋ ਵੇਖੋ ਵੇਖੋ ਇਹੋ ਨਿਆਉ ਮਹੱਲਾ ਦੂਜਾ ਨਾਲ ਇਹਾਂ ਨੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੇ ਤਿਹੋ ਵਰਤੇ ਵੇਖੋ ਕੋ ਨਰਜਾਸ ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾਲ ਇਹਨੇ ਦੋਸਤੀ ਵਡਾਰੂ ਸਿਉਨੇ ਹੋ ਪਾਣੀ ਅੰਦਰ ਲੀਕ ਜੋ ਤਿਸਦਾ ਥਾਂ ਨਾ ਤੇ ਮਹੱਲਾ ਦੂਜਾ ਹੋਏ ਇਹਨਾ ਕਰੇ ਕੰਮ ਆ ਨ ਸਕੇ ਰਾਸ ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਾਸ
1: ਥੋੜੀ ਚੱਕਰ ਲੈ ਕੇ ਚੱਕਰੀ
0: ਇਹ ਚੱਲੇ ਖਸਮੇ ਪਾਏ ਹੁਰਮਤ ਸ਼ੁਰੂ ਅਗਲੀ ਉਹ ਵਜਹੋ ਪਿੱਦੂ ਨਾ ਖਾਏ ਖਸਮੇ ਕਰੀ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜਗਵਾਏ ਅਗਲਾ ਮੋਹੇ ਮੋ ਪਾਣਾ ਖਾਏ ਜਿਸ ਦਾ ਦਿੱਤਾ ਖਾਵਨਾ ਕਹੀਏ ਕਹੀਏ ਸਭਾ।

0: ਅੱਲਾ ਦੂਜਾ
1: ਆਪੇ ਸਾਜੇ ਕਰੇ ਆਪ ਜਾਈ ਤੇ ਰੱਖੇ ਆਪ ਇਸ ਵਿੱਚ ਜੰਤੂ ਪਾਏ ਕਹਿ ਦੇਖੇ ਥਾ ਕੁਥਾ ਕਿਸਨੋ ਕਹੀਏ ਨਾ।

ਕਿਉਂ ਨਾ ਕਰਨਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਵਿਚ ਏਕੀਕ੍ਰਿਤ ਕਬਾਇਲੀ ਵਿਕਾਸ ਏਜੰਸੀਆਂ ਅਤੇ ਏਕੀਕ੍ਰਿਤ ਕਬਾਇਲੀ ਵਿਕਾਸ ਪ੍ਰੋਜੈਕਟਾਂ ਨੂੰ ਮਜ਼ਬੂਤ ਕਰਨ ਬਾਰੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ। ਦਿੱਲੀ ਦੇ ਮਾਲਵਾ ਨਗਰ ਵਿਚ ਅੱਜ ਇਕ ਹੋਟਲ ਵਿਚ ਅੱਗ ਲੱਗਣ ਕਾਰਨ 21 ਲੋਕਾਂ ਦੀ ਮੌਤ। ਸੁਪਰੀਮ ਕੋਰਟ ਨੇ ਅਰਾਵਲੀ ਪਰਬਤ ਲੜੀ ਦੀ ਪਰਿਭਾਸ਼ਾ ਅਤੇ ਸੀਮਾ ਤੈਅ ਕਰਨ ਸਬੰਧੀ ਕੇਂਦਰ ਸਰਕਾਰ ਦੀ ਰਿਪੋਰਟ ਦੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ ਮਾਹਰ ਕਮੇਟੀ ਦਾ ਗਠਨ ਕੀਤਾ ਹੈ। ਕਾਂਗਰਸ ਦੇ ਡੀਕੇ ਸ਼ਿਵ ਕੁਮਾਰ ਅੱਜ ਕਰਨਾਟਕ ਦੇ 25ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਅਤੇ ਭਾਰਤ ਅਮਰੀਕਾ ਨੂੰ ਪਿੱਛੇ ਛੱਡਦਿਆਂ ਸਾਲਾਨਾ ਸੂਰਜੀ ਊਰਜਾ ਸਮਰੱਥਾ ਵਾਧੇ ਵਿਚ 2025 ਤੱਕ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਸੂਰਜੀ ਊਰਜਾ ਵਿਕਾਸ ਮਾਜ਼ਰ ਬਣ ਗਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਵਿਚ ਏਕੀਕ੍ਰਿਤ ਕਬਾਇਲੀ ਵਿਕਾਸ ਏਜੰਸੀਆਂ ਅਤੇ ਏਕੀਕ੍ਰਿਤ ਕਬਾਇਲੀ ਵਿਕਾਸ ਪ੍ਰੋਜੈਕਟਾਂ ਨੂੰ ਮਜ਼ਬੂਤ ਕਰਨ ਬਾਰੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ। ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਭਰ ਦੇ ਕਬਾਇਲੀ ਭਾਈਚਾਰੇ ਸਭਿਆਚਾਰਕ ਤੌਰ ਤੇ ਅਮੀਰ ਨੇ ਅਤੇ ਉਨ੍ਹਾਂ ਦੇ ਵਿਕਾਸ ਨੂੰ ਅੱਗੇ ਵਧਾਉਣ ਲਈ ਯਤਨ ਕਰਨੇ ਚਾਹੀਦੇ ਨੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਕਾਸ ਦੇਸ਼ ਦੇ ਹਰ ਪਿੰਡ ਅਤੇ ਵਿਅਕਤੀ ਤੱਕ ਪਹੁੰਚਣਾ ਚਾਹੀਦਾ ਹੈ। ਰਾਸ਼ਟਰਪਤੀ ਮੁਰਮੂ ਨੇ ਚਿੰਤਾ ਪ੍ਰਗਟ ਕੀਤੀ ਕਿ ਕੁਝ ਕਬਾਇਲੀ ਭਾਈਚਾਰੇ ਅਜੇ ਵੀ ਵੱਖ ਵੱਖ ਸਰਕਾਰੀ ਯੋਜਨਾਵਾਂ ਤੋਂ ਅਣਜਾਣ ਨੇ। ਇਹ ਸਮਾਗਮ ਜਨਜਾਤੀ ਗਰਿਮਾ ਉਤਸਵ 2026 ਦੇ ਤਹਿਤ ਕੀਤਾ ਜਾ ਰਿਹਾ ਹੈ। ਇਹ ਸੰਮੇਲਨ ਦੇਸ਼ ਭਰ ਵਿਚ ਕਬਾਇਲੀ ਵਿਕਾਸ ਲਈ ਜ਼ਿੰਮੇਵਾਰ ਸੰਸਥਾਗਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਤੇ ਕੇਂਦਰਿਤ ਹੋਵੇਗਾ, ਜਿਸ ਵਿਚ ਸ਼ਾਸਨ ਸੁਧਾਰ, ਤਾਲਮੇਲ ਵਿਧੀ ਅਤੇ ਤਕਨਾਲੋਜੀ ਆਧਾਰਿਤ ਸੇਵਾ ਪ੍ਰਦਾਨ ਕਰਨਾ ਸ਼ਾਮਲ ਹੈ। ਕਾਨਫਰੰਸ ਵਿਚ 26 ਰਾਜਾਂ ਅਤੇ 4 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈ ਰਹੇ ਨੇ। ਅੱਜ ਸਵੇਰੇ ਦਿੱਲੀ ਦੇ ਮਾਲਵਾ ਨਗਰ ਵਿਚ ਇਕ ਹੋਟਲ ਵਿਚ ਅੱਗ ਲੱਗਣ ਕਾਰਨ 21 ਲੋਕਾਂ ਦੀ ਮੌਤ ਹੋ ਗਈ ਅਤੇ 40 ਹੋਰਾਂ ਨੂੰ ਬਚਾ ਲਿਆ ਗਿਆ ਹੈ। ਦੱਖਣੀ ਦਿੱਲੀ ਦੇ DCP ਅਨੰਤ ਮਿੱਤਲ ਨੇ ਕਿਹਾ ਕਿ ਅੱਗ ਲਗਾਉਣ ਵਾਲੀਆਂ 8 ਗੱਡੀਆਂ ਦੀ ਸਹਾਇਤਾ ਨਾਲ ਅੱਗ ਨੂੰ ਸਫਲਤਾ ਨਾਲ ਬੁਝਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅੱਗ ਬੁਝਾਊ ਸੇਵਾ ਅਤੇ ਹੋਰ ਹੰਗਾਮੀ ਪ੍ਰਤੀਕਰਮ ਦੇਣ ਵਾਲਿਆਂ ਦੇ ਤਾਲਮੇਲ ਵਾਲੇ ਯਤਨਾਂ ਰਾਹੀਂ 40 ਤੋਂ ਵੱਧ ਵਿਅਕਤੀਆਂ ਨੂੰ ਬਚਾਇਆ ਗਿਆ ਹੈ ਅਤੇ ਡਾਕਟਰੀ ਇਲਾਜ ਲਈ ਨੇੜੇ ਹਸਪਤਾਲਾਂ ਵਿਚ ਭੇਜ ਦਿੱਤਾ ਗਿਆ ਹੈ। ਵਧੇਰੇ ਜਾਣਕਾਰੀ ਦਿੰਦਾ ਉਨ੍ਹਾਂ ਦੱਸਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਚ ਜਾਨੀ ਨੁਕਸਾਨ ਤੋਂ ਦੁੱਖ ਪ੍ਰਗਟ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਅਧਿਕਾਰੀ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਨੇ। ਉਨ੍ਹਾਂ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਵੀ ਕੀਤੀ। ਸ੍ਰੀ ਮੋਦੀ ਨੇ ਇਹ ਵੀ ਐਲਾਨ ਕੀਤਾ ਕਿ ਹਰੇਕ ਮ੍ਰਿਤਕ ਦੇ ਰਿਸ਼ਤੇਦਾਰ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿਚੋਂ 2-2 ਲੱਖ ਰੁਪਏ ਦੀ ਰਾਹਤ ਰਕਮ ਦਿੱਤੀ ਜਾਵੇਗੀ। ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ। ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨ ਨੇ ਵੀ ਘਟਨਾ ਵਿਚ ਹੋਏ ਹੰਗਾਮੀ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਪ ਰਾਸ਼ਟਰਪਤੀ ਨੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ। ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀ ਘਟਨਾ ਵਿਚ ਹੋਏ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀਮਤੀ ਗੁਪਤਾ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਦਿੱਲੀ ਅਗਨਿਸ਼ਮਨ ਸੇਵਾ, ਦਿੱਲੀ ਪੁਲਿਸ, ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ, ਐਂਬੂਲੈਂਸ ਸੇਵਾਵਾਂ ਅਤੇ ਹੋਰ ਹੰਗਾਮੀ ਏਜੰਸੀਆਂ ਦੀਆਂ ਟੀਮਾਂ ਬਚਾਅ ਅਤੇ ਰਾਹਤ ਕਾਰਜ ਵਿਚ ਲੱਗੇ ਹੋਏ ਨੇ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਸਥਿਤੀ ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਲੋੜੀਂਦੀ ਡਾਕਟਰੀ ਸਹਾਇਤਾ ਅਤੇ ਸਹਾਇਤਾ ਦਿੱਤੀ ਜਾ ਰਹੀ ਹੈ। ਸੁਪਰੀਮ ਕੋਰਟ ਨੇ ਅਰਾਵਲੀ ਪਰਬਤ ਲੜੀ ਦੀ ਪਰਿਭਾਸ਼ਾ ਅਤੇ ਸੀਮਾ ਤੈਅ ਕਰਨ ਸਬੰਧੀ ਕੇਂਦਰ ਸਰਕਾਰ ਦੀ ਰਿਪੋਰਟ ਦੀ ਸਮੀਖਿਆ ਕਰਨ ਲਈ

ਅਮਰੀਕਾ ਨੂੰ ਪਿੱਛੇ ਛੱਡਦਿਆਂ ਸਾਲਾਨਾ ਸੂਰਜੀ ਊਰਜਾ ਸਮਰੱਥਾ ਵਾਧੇ ਵਿਚ 2025 ਤੱਕ ਦੁਨੀਆਂ ਦਾ ਸਭ ਤੋਂ ਵੱਡਾ ਸੂਰਜੀ ਊਰਜਾ ਵਿਕਾਸ ਬਾਜ਼ਾਰ ਬਣ ਗਿਆ ਹੈ। ਨਵੀਂ ਅਤੇ ਨਵਿਆਉਣ ਦੇ ਊਰਜਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਦੇਸ਼ ਦੀ ਸੂਰਜੀ ਊਰਜਾ ਵਿਕਾਸ ਪ੍ਰਣਾਲੀ ਆਲਮੀ ਪੱਧਰੀ ਮਾਧਿਅਮ ਕਾਇਮ ਕਰ ਰਹੀ ਹੈ ਅਤੇ ਮਜ਼ਬੂਤ ਨੀਤੀ ਸਹਾਇਤਾ ਅਤੇ ਆਲਮੀ ਪੱਧਰੀ ਬੁਨਿਆਦੀ ਢਾਂਚੇ ਰਾਹੀਂ ਵਿਕਾਸ ਸਮਰੱਥਾ ਵਾਧੇ ਨੂੰ ਅੱਗੇ ਵਧਾ ਰਹੀ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ CEO ਅਨੰਦਿਤਾ ਮਿੱਤਰਾ ਨੇ ਜਾਣਕਾਰੀ ਦਿੱਤੀ ਹੈ ਕਿ ਵੋਟਰ ਸੂਚੀ ਦੀ ਵਿਸ਼ੇਸ਼ ਸਿਧਾਂਤ ਸੋਧ FIR ਅਧੀਨ ਵੋਟਰਾਂ ਨੂੰ ਪ੍ਰੀ ਮੈਪਿੰਗ ਜਾਂ ਅਗਾਊਂ ਨਿਸ਼ਾਨ ਦੇਹੀ ਦੀ ਗਤੀ ਨੂੰ ਤੇਜ਼ ਕਰਨ ਲਈ 7 ਜੂਨ ਨੂੰ ਰਾਜ ਭਰ ਦੇ ਸਾਰੇ ਪੋਲਿੰਗ ਸਟੇਸ਼ਨਾਂ ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਹੁਣ ਤੱਕ 90% ਦੇ ਨਿਰਧਾਰਿਤ ਟੀਚੇ ਦੇ ਮੁਕਾਬਲੇ ਰਾਜ ਵਿਚ

ਅਲੀ ਅਲੀ ਮੇਰੇ ਕਲਬ ਦਾ ਨਾਰਾ ਅਲੀ ਅਲੀ ਬਣ ਜੋਗਣ ਲਾਲ ਕਲੰਦਰ ਦੀ ਬਣ ਜੋਗਣ ਲਾਲ ਕਲੰਦਰ ਦੀ ਇਹੋ

ਬਣਾ ਦੇ ਲਾਲਨ ਹਸਤੀ ਮੇਰੀ ਜਦੋਂ ਕੀਤਾ ਜ਼ਿਕਰ ਕਲੰਦਰ ਦਾ ਜਦੋਂ ਕੀਤਾ ਜ਼ਿਕਰ ਕਲੰਦਰ ਦਾ ਮੇਰੀ ਹਰ ਇੱਕ ਮੁਸ਼ਕਿਲ ਟ

ਸਾਮੀਨ ਹੁਣੇ ਤੁਸੀਂ ਸੁਣਦੇ ਸੀ ਸਰਾਇਕੀ ਪ੍ਰੋਗਰਾਮ ਜੋਕ ਮਾਹੀ ਦੀ ਤੇ ਹੁਣ ਵੇਲਾ ਹੋ ਗਿਆ ਪ੍ਰੋਗਰਾਮ ਦੇਸ਼ ਪੰਜਾਬ ਦਾ ਆਓ ਮਿਲ ਕੇ ਸੁਣਦੇ ਹਾਂ।

0: ਬਸ ਸਾਈਕਲ ਜਾਈ ਜਾਂਦਾ ਤੇ ਮੱਠੀ ਮੱਠੀ ਘੰਟੀ ਵੱਜੀ ਜਾਂਦੀ ਹੈ। ਦੋਸਤੋ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਵੀ ਬੜੇ ਅਜਿਹੇ ਗੀਤ ਨੇ ਜਿਹੜੇ ਸਾਈਕਲ ਦੇ ਉੱਤੇ ਆਧਾਰਿਤ ਨੇ, ਜਿਵੇਂ ਕਿ ਬਾਈ ਸਾਈਕਲ ਚਲਾਈ ਜਾਂਦੇ ਹੋ ਉਹ ਤੁਹਾਡੀ ਕੌਣ ਲੱਗਦੀ ਜਿਹਨੂੰ ਪਿੱਛੇ ਬਿਠਾਈ ਜਾਂਦੇ ਹੋ। ਦੋਸਤੋ ਤਣਾਅ ਹੋਵੇ ਨਾ ਕਿਸੇ ਨੂੰ ਵੀ ਸਟ੍ਰੈਸ ਹੋਵੇ, ਸਾਈਕਲ ਚੱਕੋ ਚੁੱਪ ਚਾਪ, ਗਰਾਊਂਡ ਦੇ ਵਿੱਚ ਜਾਓ, ਪਾਰਕ ਦੇ ਵਿੱਚ ਜਾਓ, 5-6 ਚੱਕਰ ਲਗਾਓ, ਮੁੜਕੋ ਮੁੜਕੀ ਹੋ ਜਾਓ, ਸਾਰੀ ਟੈਨਸ਼ਨ ਦੂਰ ਚਲੀ ਜਾਂਦੀ ਹੈ। ਨਾਲੇ ਜਦੋਂ ਅਸੀਂ ਸਾਈਕਲ ਚਲਾਉਂਦੇ ਹਾਂ ਅਸੀਂ ਜ਼ਿਆਦਾ ਬਹੁਤੀ ਗਤੀ ਨਾਲ ਨਹੀਂ ਚਲਾਉਂਦੇ, ਫਿਰ ਆਉਣ ਜਾਣ ਵਾਲਿਆਂ ਨਾਲ ਦੁਆ ਸਲਾਮ ਵੀ ਆਰਾਮ ਨਾਲ ਹੋ ਜਾਂਦੀ ਹੈ। ਇਸ ਕਰਕੇ ਸਾਈਕਲ ਦੇ ਫਾਇਦੇ ਬੜੇ ਨੇ, ਇਹ ਸਾਡੇ ਫੇਫੜਿਆਂ ਦੀ ਕਪੈਸਿਟੀ ਨੂੰ ਵੀ ਵਧਾਉਂਦਾ ਹੈ। ਅਸੀਂ ਸਾਈਕਲ ਚਲਾਉਂਦੇ ਹਾਂ ਨਾਲ ਨਾਲ ਸਾਡੀ ਬਰੀਦਿੰਗ ਐਕਸਰਸਾਈਜ਼ ਹੋ ਜਾਂਦੀ ਹੈ, ਫੇਫੜੇ ਸਾਡੇ ਮਜ਼ਬੂਤ ਹੁੰਦੇ ਰਹਿੰਦੇ ਨੇ। ਬਾਕੀ ਦੋਸਤੋ ਸਾਈਕਲ ਦਾ ਸਭ ਤੋਂ ਵੱਡਾ ਫਾਇਦਾ ਇੱਕ ਹੋਰ ਇਹ ਹੈ ਕਿ ਤੁਸੀਂ ਦਫ਼ਤਰ ਜਾਣਾ ਹੋਵੇ ਜੇ ਦਫ਼ਤਰ ਕੋਲ ਹੈ ਤੇ ਬੜਾ ਆਰਾਮ ਰਹਿੰਦਾ। ਕਾਰ ਕੱਢੋਗੇ, ਮੋਟਰਸਾਈਕਲ ਕੱਢੋਗੇ, ਸਕੂਟਰ ਕੱਢੋਗੇ, ਉਹਦੇ ਵਿੱਚ ਪੈਟਰੋਲ ਵੀ ਲੱਗੇਗਾ ਤੇ ਨਾਲੇ ਅੱਗੇ ਨਿਕਲਣ ਵਾਸਤੇ ਤੁਹਾਨੂੰ ਬੜੀ ਜਦੋਜਹਿਦ ਕਰਨੀ ਪੈਂਦੀ ਹੈ। ਕਾਰ ਹੋਵੇ ਤੇ ਕਾਰ ਦਾ ਟ੍ਰੈਫਿਕ ਚ ਨਿਕਲਣਾ ਤਕਰੀਬਨ ਇੰਪੋਸੀਬਲ ਹੁੰਦਾ, ਪਰ ਜੇ ਤੁਸੀਂ ਸਾਈਕਲ ਦੇ ਵਿੱਚੋਂ ਤੁਸੀਂ ਕੁੱਛਾਂ ਗਿੱਛਾਂ ਚੋਂ ਨਿਕਲਦੇ ਹੋਏ ਆਪਣੇ ਦਫ਼ਤਰ ਪਹੁੰਚ ਸਕਦੇ ਹੋ, ਆਪਣੇ ਕੰਮ ਤੇ ਪਹੁੰਚ ਸਕਦੇ ਹੋ, ਉਹ ਵੀ ਬਿਨਾਂ ਟਾਈਮ ਗਵਾਏ ਟ੍ਰੈਫਿਕ ਨੂੰ ਪਰਾਂ ਕਰਦੇ ਹੋਏ। ਦੋਸਤੋ ਸਾਈਕਲ ਬੱਚਿਆਂ ਨੂੰ ਬੜਾ ਪਸੰਦ ਹੁੰਦਾ, ਉਹਨਾਂ ਦਾ ਹਰਮਨ ਪਿਆਰਾ ਖੇਡ ਹੁੰਦਾ ਹੈ ਸਾਈਕਲ ਚਲਾਉਣਾ। ਜਵਾਨੀ ਦੇ ਵਿੱਚ ਜਦੋਂ ਅਸੀਂ ਸਕੂਲ ਜਾਂਦੇ ਹਾਂ ਉਦੋਂ ਵੀ ਸਾਈਕਲ ਸਾਡਾ ਸਾਥੀ ਬਣ ਜਾਂਦਾ, ਸਹੇਲੀਆਂ ਦੇ ਨਾਲ, ਦੋਸਤਾਂ ਦੇ ਨਾਲ ਟੋਲੀਆਂ ਬਣਾ ਕੇ ਜਾਣਾ ਬੜਾ ਮਜ਼ਾ ਲੱਗਦਾ ਹੈ। ਔਰ ਜੇ ਸਾਈਕਲ ਵੱਧ ਤੋਂ ਵੱਧ ਖਰਾਬ ਵੀ ਹੋ ਜਾਏ, ਚੇਨ ਉਤਰ ਜਾਂਦੀ ਹੈ ਜਾਂ ਤਾਰਾਂ ਟੁੱਟ ਜਾਂਦੀ ਹੈ ਜਾਂ ਟਿਊਬ ਪਾਣੀ ਪੈ ਜਾਂਦੀ ਹੈ, ਉਹ ਅਸੀਂ ਕਰਦੇ ਰਹਿੰਦੇ ਹਾਂ। ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ ਆਪਣੇ ਕੰਮਾਂ ਕਾਜਾਂ ਤੇ ਜਾਂਦੇ ਹਾਂ ਉਦੋਂ ਵੀ ਸਾਈਕਲ ਸਾਡੀ ਸਿਹਤ ਦੇ ਬੜਾ ਧਿਆਨ ਰੱਖਦਾ ਹੈ, ਤੇ ਜਦੋਂ ਵਡੇਰੀ ਉਮਰ ਦੇ ਵਿੱਚ ਵੀ ਘਰ ਦਾ ਕੋਈ ਨਿੱਕਾ ਮੋਟਾ ਸਿਆਣਿਆਂ ਨੇ ਸਮਾਨ ਲਿਆਣਾ ਹੋਵੇ ਉਦੋਂ ਵੀ ਸਾਈਕਲ ਬੜਾ ਹੀ ਉਪਯੋਗੀ ਹੈ। ਇੱਕ ਗੱਲ ਜਾਣਦੇ ਹੋ ਦੋਸਤੋ, ਜਿਹੜਾ ਬੰਦਾ ਦਿਨ ਭਰ ਵਧੀਆ ਸਾਈਕਲ ਚਲਾ ਲੈਂਦਾ ਹੈ, 2-4 ਘੰਟੇ ਸਾਈਕਲ ਦੇ ਉੱਤੇ ਵਾਹ ਵਾਹ ਪੈਂਡਾ ਤੈਅ ਕਰ ਲੈਂਦਾ, ਉਹਨੂੰ ਨੀਂਦ ਬੜੀ ਵਧੀਆ ਆਉਂਦੀ ਹੈ, ਕਿਉਂਕਿ ਤੁਹਾਡੀਆਂ ਲੱਤਾਂ ਵੀ ਥੱਕ ਚੁੱਕੀਆਂ ਹੁੰਦੀਆਂ, ਸਾਈਕਲ ਚਲਾ ਕੇ ਤੁਸੀਂ ਵੀ ਥੋੜੇ ਥੱਕ ਚੁੱਕੇ ਹੁੰਦੇ ਹੋ, ਫਿਰ ਨੀਂਦ ਬੜੀ ਹੀ ਮਜ਼ੇਦਾਰ ਆਉਂਦੀ ਹੈ। ਸਾਈਕਲ ਤੁਹਾਨੂੰ ਆਤਮ ਨਿਰਭਰ ਹੋਣਾ ਸਿਖਾਉਂਦਾ ਹੈ, ਜਿਵੇਂ ਕਿ ਅਸੀਂ ਗੱਲ ਕੀਤੀ ਔਰਤਾਂ ਦੀ, 1890 ਦੇ ਵਿੱਚ ਔਰਤਾਂ ਲਈ ਇੱਕ ਰੈਵੋਲੂਸ਼ਨ ਲੈ ਕੇ ਆਈ ਸੀ ਸਾਈਕਲ, ਕਿ ਬਿਨਾਂ ਕਿਸੇ ਤੇ ਨਿਰਭਰ ਹੋਇਆ ਕਿ ਕੋਈ ਮੈਨੂੰ ਸਮਾਨ ਲਿਆ ਕੇ ਦੇਗਾ ਤੇ ਇਹ ਕੰਮ ਹੋਏਗਾ, ਔਰਤਾਂ ਆਪਣੇ ਆਪ ਹੀ ਸਾਈਕਲ ਲੈ ਕੇ ਜਾਂਦੀਆਂ ਸੀ ਤੇ ਆਪਣਾ ਪਸੰਦੀਦਾ ਸਮਾਨ ਲੈ ਆਉਂਦੀਆਂ ਸੀ। ਅੱਜ ਦੇ ਟਾਈਮ ਦੇ ਵਿੱਚ ਵੀ ਜੇ ਕਾਰਾਂ ਘਰ ਦੇ ਅੰਦਰ ਖੜੀਆਂ ਹੋਈਆਂ, ਕੱਢਣੀਆਂ ਮੁਸ਼ਕਿਲ ਹੈ, ਸਾਈਕਲ 2 ਮਿੰਟ ਚ ਨਿਕਲ ਜਾਂਦਾ, ਤੁਸੀਂ ਕੋਈ ਘਰ ਦੇ ਨੇੜੇ ਸਮਾਨ ਲੈਣਾ ਜਾਣਾ ਹੋਵੇ ਤੁਸੀਂ ਝਟਪਟ ਜਾ ਕੇ ਆਪਣਾ ਕੰਮ ਕਰ ਦਿੰਦੇ ਹੋ। ਸੋ ਦੋਸਤੋ ਸਾਰੀ ਗੱਲਾਂ ਦਾ ਇੱਕੋ ਨਿਚੋੜ ਹੈ ਕਿ ਅੱਜ ਦੀ ਆਪੋ ਤਾਪੇ ਵਾਲੀ ਜ਼ਿੰਦਗੀ ਦੇ ਵਿੱਚ ਜਿੱਥੇ ਅਸੀਂ ਇੰਨੇ ਤਣਾਅ ਦੇ ਵਿੱਚ ਰਹਿੰਦੇ ਹਾਂ, ਜਿੱਥੇ ਅਸੀਂ ਦੋਸਤਾਂ ਤੋਂ ਦੂਰ ਦੂਰ ਰਹਿੰਦੇ ਹਾਂ, ਜਿੱਥੇ ਸਾਨੂੰ ਇਹ ਘੋਲ ਆ ਜਾਂਦੀ ਹੈ ਕਿ ਲੈ ਹੁਣ ਧਨੀਆ ਲੈਣ ਜਾਣਾ, ਕੌਣ ਗੱਡੀ ਬਾਹਰ ਕੱਢੇ, ਕੌਣ ਮੋਟਰਸਾਈਕਲ ਬਾਹਰ ਕੱਢੇ, ਸਾਈਕਲ ਕਹਿੰਦੀ ਹੈ ਆ ਜਾਓ ਜੀ ਮੇਰੀ ਸਵਾਰੀ ਕਰੋ, ਨਾਲੇ ਅਸੀਂ ਦੋਸਤਾਂ ਨੂੰ ਰਾਮ ਰਾਮ ਕਰਦੇ ਜਾਵਾਂਗੇ, ਨਾਲ ਉਹਨਾਂ ਨੂੰ ਅਸੀਂ ਦੁਆ ਸਲਾਮ ਕਰਦੇ ਜਾਵਾਂਗੇ ਤੇ ਨਾਲ ਨਾਲ ਅਸੀਂ ਉਹਨਾਂ ਨੂੰ ਇਹ ਵੀ ਦੱਸਦੇ ਜਾਵਾਂਗੇ ਕਿ ਸਾਈਕਲ ਦੇ ਕਿੱਡੇ ਫਾਇਦੇ ਹੁੰਦੇ ਨੇ। ਦੋਸਤੋ ਕਹਿਣ ਦਾ ਭਾਵ ਇਹ ਹੈ ਕਿ ਸਾਈਕਲ ਦੀ ਸਵਾਰੀ ਜਿੱਥੇ ਸਾਨੂੰ ਕੁਦਰਤ ਦੇ ਨਜ਼ਾਰਿਆਂ ਦਾ ਮਜ਼ਾ ਲੈਣ ਵਿੱਚ ਮਦਦ ਕਰਦੀ ਹੈ, ਉੱਥੇ ਸਾਈਕਲ ਦੀ ਸਵਾਰੀ ਸਾਡੀ ਸਿਹਤ ਨੂੰ ਵੀ ਬਿਲਕੁਲ ਤੰਦਰੁਸਤ ਰੱਖਦੀ ਹੈ। ਇਸ ਕਰਕੇ ਜਦੋਂ ਵੇਲਾ ਮਿਲੇ ਸਾਈਕਲ ਤੇ ਜਾਓ, ਜੇ ਕੋਲ ਕਿਤੇ ਜਾਣਾ ਹੈ ਸਾਈਕਲ ਦੀ ਸਵਾਰੀ ਜ਼ਰੂਰ ਕਰੋ, ਪੈਸੇ ਵੀ ਬਚਾਓ ਤੇ ਸਿਹਤ ਨੂੰ ਵੀ ਚੰਗਾ ਰੱਖੋ। ਸੋ ਇਹ ਸੀ ਸਾਈਕਲ ਬਾਰੇ ਗੱਲ ਕਿ ਸਸਤੀ ਤੇ ਸਿਹਤਮੰਦ ਸਵਾਰੀ ਹੈ ਸਾਈਕਲ ਦੀ। ਲਓ ਜੀ ਹੁਣ ਅਸੀਂ ਪਹੁੰਚ ਗਏ ਹਾਂ ਆਪਣੇ ਉਸ ਜੰਕਸ਼ਨ ਵੱਲ ਜਿੱਥੇ ਸਾਡੇ ਅੱਜ ਦੇ ਮਹਿਮਾਨ ਆ ਚੁੱਕੇ ਨੇ ਤੇ ਅਸੀਂ ਉਹਨਾਂ ਨਾਲ ਕਰਨੀਆਂ ਨੇ ਗੱਲਾਂ ਬਾਤਾਂ। ਸਾਡੇ ਅੱਜ ਦੇ ਮਹਿਮਾਨ ਨੇ ਗਾਇਕਾ ਰਿਹਾਨਾ ਭੱਟੀ, ਇਹਨਾਂ ਨਾਲ ਕੀਤੀ ਗੱਲਬਾਤ ਤੁਹਾਨੂੰ ਸੁਣਾਈ ਜਾਏਗੀ ਪ੍ਰੋਗਰਾਮ ਜੀ ਆਇਆਂ ਨੂੰ ਦੇ ਵਿੱਚ।
1: ਇਸ ਪ੍ਰੋਗਰਾਮ ਵਿੱਚ ਅਸੀਂ ਵੱਖਰੀਆਂ ਵੱਖਰੀਆਂ ਸ਼ਖਸੀਅਤਾਂ ਨਾਲ ਰੂਬਰੂ ਹੁੰਦੇ ਰਹਿੰਦੇ ਹਾਂ ਔਰ ਅੱਜ ਅਸੀਂ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਰਿਹਾਨਾ ਭੱਟੀ ਜੀ ਨਾਲ, ਜੋ ਕਿ ਗਾਇਕਾ ਨੇ, ਗਾਉਂਦੇ ਨੇ ਔਰ ਆਪਣਾ ਸਫ਼ਰ ਇਹਨਾਂ ਨੇ ਜਾਰੀ ਰੱਖਿਆ ਹੋਇਆ ਹੈ ਤੇ ਗੱਲਾਂ ਕਰਾਂਗੇ ਇਹਨਾਂ ਨਾਲ। ਰਿਹਾਨਾ ਜੀ, ਆਪ ਜੀ ਦਾ ਸਵਾਗਤ ਕਰਦੇ ਹਾਂ।
2: ਬਹੁਤ ਬਹੁਤ ਸ਼ੁਕਰੀਆ ਜੀ। ਸਾਰੇ ਹੀ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਾਇਕੀ ਦਾ ਜਿਹੜਾ ਸਫ਼ਰ ਹੈ ਕਦੋਂ ਤੋਂ ਸ਼ੁਰੂ ਹੋਇਆ
3: ਜੀ? ਗਾਇਕੀ ਦਾ ਸਫ਼ਰ ਬਚਪਨ ਤੋਂ ਹੀ ਮੈਨੂੰ ਗਾਇਕੀ ਦਾ ਸ਼ੌਂਕ ਸੀਗਾ। ਸੋ ਮੇਰੀ ਫੈਮਿਲੀ ਦੇ ਵਿੱਚ ਵੀ ਮਿਊਜ਼ਿਕ ਦਾ ਮਾਹੌਲ, ਗਾਇਕੀ ਦਾ ਮਾਹੌਲ ਸੀ। ਮੇਰੇ ਪਾਪਾ ਬਹੁਤ ਅੱਛੇ ਸਿੰਗਰ ਨੇ, ਇਸੇ ਤਰ੍ਹਾਂ ਮੈਨੂੰ ਵੀ ਗਾਇਕੀ ਦਾ ਸ਼ੌਂਕ ਪੈਦਾ ਹੋ ਗਿਆ।
1: ਇਹ ਤੁਹਾਡੇ ਅੰਦਰੋਂ ਹੀ ਪੈਦਾ ਹੋਇਆ ਤੇ ਜਦੋਂ ਤੁਸੀਂ ਬਚਪਨ ਤੋਂ ਹੀ ਗਾਇਆ ਸੀ, ਕੀ ਗਾਉਂਦੇ ਸੀ ਘਰ ਵਿੱਚ? ਕੋਈ ਗਾਣਾ ਗਾਉਂਦੇ ਸੀ ਜਾਂ ਕੋਈ ਲੋਕ ਗੀਤ ਗਾਇਆ ਜਾਂ ਪਾਪਾ ਨੂੰ ਸੁਣਾਇਆ?
3: ਜਿਸ ਤਰ੍ਹਾਂ ਪਾਪਾ ਗਾਉਂਦੇ ਸੀ, ਪਾਪਾ ਮੇਰੇ ਹਿੰਦੀ ਗਾਣੇ ਗਾਉਂਦੇ ਆ, ਉਹ ਜਿਸ ਤਰ੍ਹਾਂ ਗਾਉਂਦੇ ਸੀ ਬਚਪਨ ਚ

0: ਵੈਸੇ ਹੀ ਮੈਂ ਗੁਣਗੁਣਾਉਣ ਦੀ ਸੀਗੀ। ਪਾਪਾ ਨੂੰ ਮੇਰੇ ਜਿਸ ਤਰ੍ਹਾਂ ਉਹਨਾਂ ਦਾ ਸ਼ੌਂਕ ਸੀ ਉਹ ਮੇਰੇ ਵਿੱਚ ਆ ਗਿਆ, ਸੋ ਉਹਨਾਂ ਨੇ ਫਿਰ ਕੰਟੀਨਿਊ ਮੇਰੇ ਰੂਪ ਵਿੱਚ ਮੇਰੇ ਵਿੱਚ ਮਤਲਬ ਗਾਇਕੀ ਸਫ਼ਰ ਅੱਗੇ ਮੈਨੂੰ ਅੱਗੇ ਲੈ ਕੇ ਆਂਦਾ ਕਿ ਮੇਰੇ ਰੂਪ ਵਿੱਚ ਉਹਨਾਂ ਦਾ ਜੋ ਸ਼ੌਂਕ ਆ ਮੇਰੇ ਥਰੂ ਅੱਗੇ ਆਵੇ। ਉਸਤਾਦ ਪ੍ਰੋਫੈਸਰ ਭੁਪਿੰਦਰ ਸਿੰਘ ਜੀ ਜਲੰਧਰ ਤੋਂ ਨੇ ਮਕਸੂਦਾ ਤੋਂ, ਸੋਨਾ ਤੋਂ ਮੈਂ ਗਾਇਕੀ ਦਾ ਜੋ ਸ਼ਿਕਸ਼ਾ ਲਈ ਹੈ ਜੀ। ਮੈਨੂੰ ਗਾਇਕੀ ਦਾ ਸ਼ੌਂਕ ਇਸ ਤਰ੍ਹਾਂ ਸੀ, ਮੈਨੂੰ ਪਹਿਲਾਂ ਤਾਂ ਕੁਛ ਏਦਾਂ ਦਾ ਮਾਹੌਲ ਨਹੀਂ ਸੀ ਕਿ ਮੈਂ ਸਿੱਖਣਾ ਜਾਂ ਕੁਛ ਵੀ, ਮੈਨੂੰ ਸਿਰਫ ਇਹੀ ਸੀ ਵੀ ਜਿੱਦਾਂ ਗਾਣੇ ਆ ਰਹੇ ਆ ਮੈਂ ਬਸ ਉਦਾਂ ਗਾ ਲਵਾਂ ਜਲਦੀ ਜਲਦੀ। ਸੋ ਅੱਗੇ ਅੱਗੇ ਜਾ ਕੇ ਫਿਰ ਪਤਾ ਲੱਗਿਆ ਕਿ ਜਿੱਦਾਂ ਆਪਾਂ ਸਕੂਲ ਟਾਈਮ ਚ ਥੋੜਾ ਹੋਮਵਰਕ ਆਪਾਂ ਨੂੰ ਕਰਨੇ ਪੈਂਦਾ, ਇਹਦੇ ਲਈ ਵੀ ਪੂਰੀ ਤਿਆਰੀ ਕਰਨੀ ਪੈਂਦੀ ਆ ਜੀ। ਪਹਿਲਾਂ ਤਾਂ ਮੈਂ ਕਾਫੀ ਟਾਈਮ ਜਿਸ ਤਰ੍ਹਾਂ ਦੋ ਤਿੰਨ ਘੰਟੇ ਕੰਟੀਨਿਊ ਰਿਆਜ਼ ਕਰ ਲੈਣੀ ਸੀ। ਸੋ ਅੱਗੇ ਅੱਗੇ ਜਿਸ ਤਰ੍ਹਾਂ ਸਾਡੇ ਵੱਧਦੇ ਰਹਿੰਦੇ ਆ ਕੰਮ, ਜਿੰਮੇਵਾਰੀਆਂ ਵੀ ਅੱਗੇ ਅੱਗੇ ਕਾਫੀ ਹੋ ਜਾਂਦੀਆਂ, ਸੋ ਉਸ ਅਕੋਰਡਿੰਗ ਥੋੜਾ ਘੱਟ ਹੋ ਗਿਆ ਹੁਣ।
1: ਤੇ ਪਹਿਲਾ ਗਾਣਾ ਤੁਸੀਂ ਕਿੱਥੇ ਗਾਇਆ?
0: ਪਹਿਲਾ ਗਾਣਾ ਕਲਾਸ ਰੂਮ ਚ, ਜਿਸ ਤਰ੍ਹਾਂ ਮੇਰੇ ਸਕੂਲ ਚ ਮੇਰੇ ਟੀਚਰਸ ਨੂੰ ਮੈਨੂੰ ਪਤਾ ਸੀ ਉਹਨਾਂ ਨੂੰ ਕਿ ਮੈਂ ਗਾਨੀ ਆ, ਸੋ ਫਰੈਂਡਸ ਨੂੰ ਪਤਾ ਸੀਗਾ, ਸੋ ਕਲਾਸ ਦੇ ਵਿੱਚ ਹੀ ਮੈਂ ਗਾਣਾ ਸ਼ੁਰੂ ਕੀਤਾ। ਸੋ ਉਸ ਤੋਂ ਬਾਅਦ ਜਿਸ ਤਰ੍ਹਾਂ ਛੋਟੇ ਛੋਟੇ ਪ੍ਰੋਗਰਾਮਸ ਹੋਣੇ ਸਕੂਲਸ ਦੇ, ਸੋ ਉਸ ਤਰ੍ਹਾਂ ਫਿਰ ਮੈਂ ਸਟੇਜਿਸ ਤੇ ਗਾਣਾ ਸ਼ੁਰੂ ਕੀਤਾ।
1: ਤੇ ਸਾਡੇ ਸੁਣਨ ਵਾਲਿਆਂ ਨੂੰ ਸੁਣਾਓਗੇ?
0: ਜੀ ਬਿਲਕੁਲ।

0: कलंदर दमा दम मस्त कलंदर अली दा पहला नंबर अली दम दम दे अंदर हो लाल मेरे लाल मेरी।
1: क्या बात है, बड़ा सोहना गाया रिहाना जी। केड़े केड़े प्रोग्राम फिर तुसी अगे चल के कीते
0: जी? गायकी जिस तरह स्कूल टाइम था मैं स्कूल दे प्रोग्राम्स करदी सी, फिर अगे के जिदा पापा दे नाल मैं जागरण वगैरा च जाना शुरू कीता, माता रानी जी दे जागरण सूफी प्रोग्राम इस तरह, फिर अगे अगे जो भी जिस तरह सानू जिथे जिथे सानू अच्छा लग्या ओ असी फिर उथे उथे प्रोग्राम करदे रहे जी।
1: केड़े सिंगर तो इंस्पायर्ड हो
0: जी? सुदेश कुमारी जी, ओ मेरे फेवरेट सिंगर ने, मेरे आइडल ने, ਉਹਨਾਂ ਨੂੰ ਮੈਂ ਸੁਣਨਾ, ਉਹਨਾਂ ਦੀ ਤਰ੍ਹਾਂ ਗਾਣਾ, ਉਹਨਾਂ ਦੀ ਤਰ੍ਹਾਂ ਬਣਨਾ ਚਾਹੁੰਦੀ ਹਾਂ।
1: ਤੇ ਤੁਸੀਂ ਸਮਝਦੇ ਤੁਸੀਂ ਉਹਨਾਂ ਦੀ ਤਰ੍ਹਾਂ ਗਾ ਰਹੇ ਹੋ ਜਾਂ ਉਹਦੀ ਤਰ੍ਹਾਂ ਬਣਨ ਦੀ ਕੋਸ਼ਿਸ਼ ਕਰ ਰਹੇ ਹੋ?
0: ਐਕਚੁਅਲ ਮੈਂ ਆਪਣੇ ਵੱਲੋਂ ਮੈਂ ਕੋਸ਼ਿਸ਼ ਕਰਦੀ ਹਾਂ, ਬਟ ਉਹ ਸੋਨਾ ਨੂੰ ਬੀਟ ਕਰਨਾ ਤਾਂ ਔਖਾ ਹੈ, ਪਰ ਕਾਫੀ ਜਿਸ ਤਰ੍ਹਾਂ ਜਦੋਂ ਮੈਂ ਗਾਉਂਦੀ ਹਾਂ ਤਾਂ ਮੈਨੂੰ ਕਿਹਾ ਜਾਂਦਾ ਕਿ ਉਹਨਾਂ ਦੀ ਤਰ੍ਹਾਂ ਤੁਹਾਡੀ ਆਵਾਜ਼ ਆ। ਸੋ ਬਾਕੀ ਮੈਂ ਕੋਸ਼ਿਸ਼ ਜ਼ਰੂਰ ਕਰਦੀ ਹਾਂ ਕਿ ਉਹਨਾਂ ਦਾ ਲਹਿਜਾ ਜ਼ਰੂਰ ਮੈਂ ਅਪਣਾ ਸਕਾਂ ਜਿਸ ਤਰ੍ਹਾਂ ਉਹ ਗਾਉਂਦੇ ਨੇ। ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ, ਸੋ ਬਹੁਤ ਖੁਸ਼ਕਿਸਮਤ ਆ ਮੈਂ, ਜਿੱਦਾਂ ਉਹਨਾਂ ਨੂੰ ਬਚਪਨ ਤੋਂ ਮੈਂ ਦੇਖ ਰਹੀ ਸੀ, ਸੋ ਮੈਂ ਉਹਨਾਂ ਦੇ ਕੋਲ ਬਹਿ ਕੇ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਮੈਨੂੰ ਮੌਕਾ ਮਿਲਿਆ।
1: ਤੇ ਕਿਸ ਤਰ੍ਹਾਂ ਦਾ ਉਹਨਾਂ ਨੇ ਸੰਗੀਤ ਦੇ ਟਿਪਸ ਦੱਸੇ ਹੋਣ ਤੁਹਾਨੂੰ?
0: ਕਾਫੀ ਜਦੋਂ ਉਹਨਾਂ ਦੇ ਨਾਲ ਬੈਠੀ ਦਾ ਜਾਂ ਕਦੀ ਵੀ ਗੱਲ ਹੁੰਦੀ ਆ ਉਹਨਾਂ ਦੇ ਨਾਲ, ਕਾਫੀ ਟਿਪਸ ਦਿੰਦੇ ਆ ਉਹ ਕਿ ਤੁਸੀਂ ਜਿਸ ਤਰ੍ਹਾਂ ਆਪਣਾ ਕੰਮ ਕਰਦੇ ਰਹੋ ਬਸ ਆਪਣੇ ਵੱਲੋਂ 100% ਦਿਓ, ਤੇ ਇਸੇ ਤਰ੍ਹਾਂ ਫਿਰ ਉਹ ਦੱਸਦੇ ਰਹਿੰਦੇ ਆ ਕਿ ਜਿੱਥੇ ਜਿੱਥੇ ਵੀ ਛੋਟੀ ਛੋਟੀ ਵੀ ਕਿਤੇ ਮੈਨੂੰ ਲੱਗੇ ਕਿ ਮੈਂ ਇਹ ਕਮੀ ਆ, ਸੋ ਮੈਂ ਉਹਨਾਂ ਨੂੰ ਪੁੱਛ ਲੈਂਦੀ ਆ। ਬਾਕੀ ਉਹ ਬਹੁਤ ਨੇਚਰ ਵਾਈਜ਼ ਬਹੁਤ ਅੱਛੇ ਨੇ।
1: ਹਰ ਤਰ੍ਹਾਂ ਦੇ ਤੁਸੀਂ ਗੀਤ ਗਾ ਲੈਂਦੇ ਹੋ?
0: ਜੀ ਮੈਂ ਆਪਣੇ ਵੱਲੋਂ ਟਰਾਈ ਕਰਦੀ ਆ, ਅੱਜ ਤੱਕ ਜਿੰਨਾ ਵੀ ਮੈਟਰ ਗਾਇਆ ਹੈ ਸੂਫੀ ਪੰਜਾਬੀ ਮਾਤਾ ਜੀ ਦੇ ਜਾਗਰਣ ਦੀਆਂ ਭੇਟਾਂ।
1: ਅੱਛਾ, ਭੇਟਾਂ ਵੀ ਗਾਈਆਂ ਹੋਈਆਂ
0: ਜੀ।
1: ਤੇ ਕੋਈ ਮਾਤਾ ਦੀ ਭੇਟ ਸੁਣਾਓਗੇ?
0: ਜੀ, ਜਦ ਤੱਕ ਧਰਤੀ

0: ਉਧਰ ਤੇਰੇ ਤੇ ਮਈਆਂ ਜੋਤਾਂ ਜਗਦੀਆਂ ਰਹਿਣਗੀਆਂ, ਦਰ ਤੇਰੇ ਤੇ ਮਈਆਂ ਜੋਤਾਂ ਜਗਦੀਆਂ ਰਹਿਣਗੀਆਂ।
1: ਤੇ ਰਿਹਾਨਾ ਜੀ, ਤੁਸੀਂ ਟੈਲੀਫਿਲਮ ਲਈ ਵੀ ਗਾਇਆ ਜਾਂ ਮੂਵੀਜ਼ ਲਈ ਗਾਇਆ?
0: ਜੀ, ਮੈਂ ਟੈਲੀਫਿਲਮਸ ਦੇ ਵਿੱਚ ਸੌਂਗ ਕੀਤੇ ਆ।
1: ਤੇ ਪੰਜਾਬੀ ਗੀਤ ਕਿਹੜਾ ਹੈ ਜੋ ਤੁਹਾਨੂੰ ਬਹੁਤ ਪਸੰਦ ਹੋਵੇ, ਤੁਸੀਂ ਗਾਇਆ ਹੋਵੇ, ਉਹ ਸਾਡੇ ਸੁਣਨ ਵਾਲੇ ਸੁਣਨਾ ਚਾਹੁੰਗੇ?
0: ਜੀ, ਮੇਰੇ ਪੰਜਾਬੀ ਟਰੈਕ ਕਾਫੀ ਆਏ ਨੇ, ਪੰਜਾਬੀ ਗੀਤ, ਜਿਸ ਤਰ੍ਹਾਂ ਰੋਬ ਜੱਟੀ ਦਾ ਗਵਾਹੀ ਔਰ ਗੇੜੀਆਂ, ਕਾਫੀ ਪ੍ਰਤਾਪ ਪਾਰਸ ਜੀ ਦੇ ਟਰੈਕ, ਡਿਊਟ ਟਰੈਕ ਦਲਵਿੰਦਰ ਦਿਆਲਪੁਰੀ ਜੀ ਦੇ ਨਾਲ ਉਹਨਾਂ ਦੇ, ਸੋਨ ਸਿਕੰਦਰ ਜੀ ਦੇ ਨਾਲ, ਰਣਜੀਤ ਮਨੀ ਜੀ ਦੇ ਨਾਲ, ਔਰ ਆਉਣ ਵਾਲੇ ਟਾਈਮ ਚ ਵੀ ਕਾਫੀ ਜਿਸ ਤਰ੍ਹਾਂ ਆ ਰਹੇ ਨੇ ਟਰੈਕ। ਤੇ ਪੰਜਾਬੀ ਟਰੈਕ ਹੁਣ ਰੀਸੈਂਟ ਹੀ ਆਇਆ ਸੀ ਗਵਾਹੀ, ਉਹ ਮੈਂ ਤੁਹਾਨੂੰ ਸੁਣਾਉਂਗੀ।

0: ਤੇਰੀ ਹੋ ਗਈਆਂ ਰਹੂੰਗੀ ਤੇਰੀ ਬਣ ਕੇ, ਤੇਰੇ ਨਾਲ ਮੈਂ ਖੜੂੰਗੀ ਇੱਕ ਤਣ ਕੇ, ਤੂੰ ਕਿਹੜੀ ਗੱਲੋਂ ਫਿਰੇ ਡਰਦਾ, ਤੇਰੇ ਹੱਕ ਚ ਗਵਾਈ ਦੇ ਦੂੰ ਸੋਹਣਿਆ ਤੂੰ ਕਿਹੜੀ ਗੱਲੋਂ ਫਿਰੇ ਡਰਦਾ, ਹੱਕ ਚ ਗਵਾਈ ਦੇ ਦੂੰ ਸੋਹਣਿਆ ਤੂੰ ਕਿਹੜੀ ਗੱਲੋਂ ਫਿਰੇ ਡਰਦਾ, ਮੈਂ ਉਹਨਾਂ ਚੋ ਨਹੀਂ ਜੋ ਦਿੰਦੀਆਂ ਦੇ ਵਿੱਚ ਲਾ ਕੇ ਛੱਡ ਵੇ, ਅੰਬਰੀ ਗੁੱਡੀਆਂ ਚਾੜ ਕੇ ਦਿੰਦੀਆਂ ਹੱਥੀ ਡੋਰਾ ਵੱਢ ਵੇ, ਹਾਏ ਮੈਂ ਉਹਨਾਂ ਚੋ ਨਹੀਂ ਜੋ ਦਿੰਦੀਆਂ ਅੱਧ ਵਿੱਚ ਲਾ ਕੇ ਛੱਡ ਵੇ, ਅੰਬਰੀ ਗੁੱਡੀਆਂ ਚਾੜ ਕੇ ਦਿੰਦੀਆਂ ਹੱਥੀ ਡੋਰਾ ਵੱਢ ਵੇ, ਮੈਂ ਰੱਖਦੀ ਨਾ ਕੋਈ ਪਰਦਾ, ਤੇਰੇ ਹੱਕ ਚ ਗਵਾਈ ਦੇ ਦੂੰ ਸੋਹਣਿਆ ਤੂੰ ਕਿਹੜੀ ਗੱਲੋਂ ਫਿਰੇ ਡਰਦਾ, ਹੱਕ ਚ ਗਵਾਈ ਦੇ ਦੂੰ ਸੋਹਣਿਆ ਤੂੰ ਕਿਹੜੀ ਗੱਲੋਂ ਫਿਰੇ ਡਰਦਾ।
1: ਕਿਆ ਬਾਤ ਹੈ, ਬੜਾ ਸੋਹਣਾ ਗਾਉਂਦੇ ਹੋ ਤੁਸੀਂ ਰਿਹਾਨਾ ਜੀ, ਵਾਕਈ ਬਹੁਤ ਅੱਛਾ।
2: ਜਿਹੜੇ ਮੇਲੇ ਲੱਗਦੇ ਨੇ ਉੱਥੇ ਗਾਉਂਦੇ ਹੋ
3: ਜੀ? ਪਿੰਡਾਂ ਵਿੱਚ ਵੀ ਜਿਸ ਤਰ੍ਹਾਂ ਮੇਲੇ ਲੱਗਦੇ ਆ, ਸੋ ਜਿੱਥੇ ਵੀ ਇਨਵਾਈਟ ਕੀਤਾ ਜਾਵੇ ਉੱਥੇ ਜ਼ਰੂਰ ਅਸੀਂ ਜਾਈਦਾ ਆ। ਅੱਜ ਕੱਲ ਮੇਲਿਆਂ ਦਾ ਇਹ ਟ੍ਰੈਂਡ ਹੈ ਕਿ ਕੋਈ ਵੀ ਜਾ ਕੇ ਆਪਣਾ ਟਾਈਮ ਮੰਗਦਾ ਆ, ਜਿਸ ਤਰ੍ਹਾਂ ਸਾਨੂੰ ਕੋਈ ਬੁਲਾਉਂਦਾ ਆ। ਜੇ ਹੁਣ ਮੇਰੇ ਟਰੈਕ ਆਏ ਉਹਦੇ ਵਿੱਚ ਸਾਡਾ ਨੰਬਰ ਮੈਂਸ਼ਨ ਹੁੰਦਾ ਆ, ਮਨੋਹਰ ਧਾਰੀਵਾਲ ਜੀ ਜੋ ਕਿ ਮੇਰੇ ਹਸਬੈਂਡ ਨੇ ਉਹ ਸਾਰਾ ਕੁਝ ਮੈਨੇਜ ਕਰਦੇ ਨੇ, ਸੋ ਉਹਨਾਂ ਨੂੰ ਕਾਲ ਆਉਂਦੀ ਹੈ ਕਿ ਪ੍ਰੋਗਰਾਮ ਕਿੱਥੇ ਆ ਕਿਸ ਤਰ੍ਹਾਂ ਆ, ਸੋ ਸਭ ਬੁੱਕ ਕਰਦੇ ਨੇ ਉਸ ਅਕੋਰਡਿੰਗ, ਉਹ ਟਾਈਮ ਜਿਸ ਤਰ੍ਹਾਂ ਵੀ ਸਾਨੂੰ ਫਿਰ ਕਹਿੰਦੇ ਨੇ ਅਸੀਂ ਫਿਰ ਉਸ ਤਰ੍ਹਾਂ ਗਾਈਦਾ ਆ ਜੀ। ਸੂਫੀ ਪ੍ਰੋਗਰਾਮ ਜਿਸ ਤਰ੍ਹਾਂ ਮੇਰੇ ਸੂਫੀ ਟ੍ਰੈਕਸ ਵੀ ਆਏ ਆ, ਸੋ ਅਸੀਂ ਸੂਫੀ ਪ੍ਰੋਗਰਾਮ ਵੀ ਕਰੀ। ਐਕਚੁਅਲ ਮੇਰਾ ਫੇਵਰੇਟ ਸੌਂਗ ਹੈ ਮੈਂ ਜਦੋਂ ਦਾ ਤਨਮਨ, ਮੇਰੀ ਜਿੰਨੀਆਂ ਵੀ ਇੰਟਰਵਿਊਜ਼ ਅੱਜ ਤੱਕ ਹੋਈਆਂ ਮੈਂ ਜ਼ਰੂਰ ਗਾਇਆ ਉਹਦੇ ਵਿੱਚ।

ਜਦੋਂ ਦਾ ਤਨ ਮਨ ਲਾ ਦਿੱਤਾ ਏ ਤੇਰੇ ਲੇਖੇ ਹੁਣ ਮੈਨੂੰ ਆਪਣੇ ਆਪ ਤੇ ਢੋਲਾ ਪੈਂਦੇ ਤੇਰੇ ਭੁਲੇਖੇ ਮੈਨੂੰ ਆਪਣੇ ਆਪ ਤੇ ਢੋਲਾ ਪੈਂਦੇ ਤੇਰੇ ਭੁਲੇਖੇ ਵੇ ਹਾਂ ਢੋਲਾ।

ਤੇ ਢੋਲਾ ਪੈਂਦੇ ਤੇਰੇ ਪੁਲੇਖੇ ਵੇ ਹੈ ਮੈਨੂੰ ਆਪਣੇ ਆਪ ਤੇ ਢੋਲਾ ਪੈਂਦੇ ਤੇਰੇ ਪੁਲੇਖੇ ਵੇ ਹਾਂ ਢੋਲਾ।

0: ਖੂਬੀ ਹੈ ਨਾ ਜੀ, ਬਹੁਤ ਖੂਬ, ਬਹੁਤ ਵਧੀਆ ਲੱਗਿਆ ਇਸ ਤਰ੍ਹਾਂ ਸਟੇਜ ਤੇ. ਪਹਿਲਾਂ ਪਹਿਲਾਂ ਤਾਂ ਮੈਨੂੰ ਅੱਜ ਵੀ ਨਾ ਜਿਹੜੀ ਪਹਿਲੀ ਸਟੇਜ ਮੈਂ ਜਦੋਂ ਵੀ ਕੋਈ ਵੀ ਸਟੇਜ ਤੇ ਚੜ੍ਹਦੀ ਹਾਂ ਤਾਂ ਅੱਜ ਵੀ ਮੇਰੇ ਹੱਥ ਪੈਰ ਇਸ ਤਰ੍ਹਾਂ ਕੰਬਣ ਲੱਗ ਜਾਂਦੇ. ਸੋ ਮੈਨੂੰ ਕਾਫੀ ਟਾਈਮ ਹੁਣ ਤਾਂ ਮੈਂ ਕਾਫੀ ਕੰਟਰੋਲ ਕਰ ਲਿਆ. ਸੋ ਮੇਰੇ ਜਿਸ ਤਰ੍ਹਾਂ ਆਡੀਅੰਸ ਦੇਖ ਕੇ, ਸੋ ਇਸੇ ਤਰ੍ਹਾਂ ਫਿਰ ਮੈਨੂੰ ਹੁੰਦਾ ਹੈ ਕਿ ਮੈਂ ਆਪਣੀ ਗਾਇਕੀ ਆਪਣੇ ਅਕੋਰਡਿੰਗ ਜਿਸ ਤਰ੍ਹਾਂ ਅਗਲੇ ਨੂੰ ਬਸ ਦਿਲ ਨੂੰ ਲੱਗੇ ਛੂ ਜਾਵੇ. ਸੋ ਮੈਂ ਇਹੀ ਚਾਹੁੰਦੀ ਹਾਂ ਤੇ ਉਹ ਹੁੰਦਾ ਫਿਰ ਜਿੰਨੀ ਦੇਰ ਤੱਕ ਸਾਨੂੰ ਆਪਣੇ ਅੰਦਰ ਤੱਕ ਨਹੀਂ, ਸਾਡੇ ਨਹੀਂ ਦਿਲ ਤੱਕ ਜਾਂਦਾ, ਉਹਦੇ ਤੱਕ ਅਸੀਂ ਦੂਸਰਿਆਂ ਨੂੰ ਨਹੀਂ ਉਹ, ਕਿਉਂਕਿ ਸੰਗੀਤ ਜੋ ਮਿਊਜ਼ਿਕ ਹੈ ਉਹ ਆਤਮਾ ਪਰਮਾਤਮਾ ਦਾ ਮੇਲ ਹੈ.
1: ਕਦੇ ਲਿਖਣ ਦਾ ਵੀ ਸਬਬ ਬਣੇ ਆਪਣੇ ਲਿਖੇ ਹੋਏ ਗੀਤ? ਕਈ ਜਿਹੜੇ ਗਾਇਕ ਕਲਾਕਾਰ ਨੇ ਗਾਉਂਦੇ ਨੇ
0: ਜੀ. ਨਹੀਂ, ਮੈਨੂੰ ਲਿਖਣ ਦਾ ਨਹੀਂ ਸ਼ੌਂਕ, ਮੈਂ ਗਾਇਕੀ ਦੇ ਵੱਲ ਹੀ ਮੈਨੂੰ ਹੁੰਦਾ ਲਿਖਣ ਦਾ. ਅਸੀਂ ਜਿਸ ਤਰ੍ਹਾਂ ਰਾਈਟਰਸ ਨੇ ਪ੍ਰਤਾਪ ਪਾਰਸ ਜੀ, ਪੰਛੀ ਡੱਲੇ ਵਾਲੀਆ ਜੀ, ਔਰ ਹੋਰ ਵੀ ਜਿਸ ਤਰ੍ਹਾਂ ਬੱਬੂ ਜਗਦੇਵ ਕਲਾਂ ਜੀ, ਉਹਨਾਂ ਦੇ ਟਰੈਕ ਕੀਤੇ ਆ. ਹਰਭਜਨ

0: ਹਰੀ ਜੀ ਜੋ ਕਿ ਮਿਊਜ਼ਿਕ ਡਾਇਰੈਕਟਰ ਨੇ ਹਰੀ ਅਮਿਤ ਮਿਊਜ਼ਿਕ ਤੋਂ ਜੈਨ ਮਿਊਜ਼ਿਕ ਸਟੂਡੀਓ ਤੋਂ ਅਸੀਂ ਉਹਨਾਂ ਕੋਲ ਟਰੈਕ ਕਰਵਾਈ ਦੇ ਆ ਉਹਨਾਂ ਦਾ ਵੀ ਮੈਂ ਟਰੈਕ ਕੀਤਾ ਆ ਉਹ ਬਹੁਤ ਸਾਡਾ ਸਾਥ ਦੇ ਰਹੇ ਆ ਮਿਊਜ਼ਿਕ ਲਾਈਨ ਦੇ ਵਿਚ ਜਿਸ ਤਰ੍ਹਾਂ ਇਕ ਟੀਮ ਬੋਂਡਿੰਗ ਬਣ ਜਾਂਦੀ ਹੈ ਸੋ ਉਹਨਾਂ ਦੇ ਨਾਲ ਸਾਡੀ ਬਹੁਤ ਅੱਛੀ ਬੋਂਡਿੰਗ ਹੈ ਜੀ ਮੇਰੇ ਸਿੰਗਲ ਟਰੈਕਸ ਵੀ ਆਏ ਆ ਯੂਟਿਊਬ ਤੇ ਜਿਸ ਤਰ੍ਹਾਂ ਚੱਲ ਰਹੇ ਆ ਹੁਣ ਬਸ ਇਸੇ ਤਰ੍ਹਾਂ ਅਸੀਂ ਅੱਗੇ ਸਫ਼ਰ ਲੈ ਕੇ ਜਾ ਰਹੇ ਆ ਸੋ ਬਾਕੀ ਜੋ ਪਰਮਾਤਮਾ ਨੂੰ ਮਨਜ਼ੂਰ
1: ਕਿੰਨੇ ਕੁ ਸਨਮਾਨ ਮਿਲੇ ਹੈ ਤੁਹਾਨੂੰ
0: ਜੀ ਸਨਮਾਨ ਜਿਸ ਤਰ੍ਹਾਂ ਪੰਜਾਬੀ ਸਭਿਆਚਾਰ ਮੰਚ ਲੁਧਿਆਣਾ ਤੋਂ ਮੈਨੂੰ ਲੋਕ ਗਾਇਕਾ ਦਾ ਅਵਾਰਡ ਮਿਲਿਆ ਹੈ ਇੱਕ ਮਾਨਤਾ ਪ੍ਰਾਪਤ ਸੰਸਥਾ ਹੈ ਤੇ ਉਹਦੇ ਤੋਂ ਮੈਨੂੰ ਸਟੇਟ ਅਵਾਰਡ ਮਿਲਿਆ ਹੈ ਲੋਕ ਗਾਇਕੀ ਦੇ ਵਿਚ ਸੋ ਆਪਣੇ ਵੱਲੋਂ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਜੋ ਜਿੰਨਾ ਵੀ ਗਾਵਾਂ ਪੰਜਾਬੀ ਸਭਿਆਚਾਰ ਦੇ ਦਾਇਰੇ ਦੇ ਵਿਚ ਰਹਿ ਕੇ ਗਾਵਾਂ
1: ਦੇਖਿਆ ਜਾਵੇ ਤਾਂ ਸਿੰਗਰਸ ਬਹੁਤ ਨੇ ਹਨਾ ਤੁਸੀਂ ਮੰਨਦੇ ਹੋ ਕਿ ਬਹੁਤ ਸਾਰੇ ਗਾਇਕ ਕਲਾਕਾਰ ਨੇ ਔਰ ਇੱਕ ਕੰਪੀਟੀਸ਼ਨ ਵੀ ਤੁਹਾਨੂੰ ਫੇਸ ਕਰਨਾ ਪੈਂਦਾ ਤੁਸੀਂ ਚਾਹੇ ਮੇਲਿਆਂ ਤੇ ਗਾਉਂਦੇ ਹੋ ਸਟੇਜਿਸ ਤੇ ਗਾਉਂਦੇ ਹੋ
0: ਜੀ
1: ਪਰ ਤੁਹਾਨੂੰ ਲੱਗੇਗਾ ਕਿ ਨਹੀਂ ਮੇਰੇ ਤੋਂ ਹੋਰ ਵਧੀਆ ਵੀ ਗਾ ਰਹੇ ਨੇ ਮੇਰੇ ਤੋਂ ਥੱਲੇ ਵੀ ਗਾ ਰਹੇ ਨੇ
0: ਜੀ
1: ਕੰਪੀਟੀਸ਼ਨ ਯਾਨੀ ਕਿ ਬਹੁਤ ਫੇਸ ਕਰਨਾ ਪੈਂਦਾ ਤੇ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਜਦੋਂ ਤੁਸੀਂ ਇੰਨੇ ਵੱਡੇ ਕੰਪੀਟੀਸ਼ਨ ਵਿਚ ਭਾਗ ਲੈ ਰਹੇ ਹੋ ਮਨ ਕਦੇ ਵਿਚਲਿਤ ਹੋਇਆ ਹੋਵੇ ਕਦੇ ਪਰੇਸ਼ਾਨ ਹੋਇਆ ਹੋਵੇ ਕਿ ਇਹ ਮੈਂ ਗਾਣਾ ਚਾਹੁੰਦੀ ਸੀ ਚੰਗੀ ਤਰ੍ਹਾਂ ਇਹ ਗਾਇਆ ਨਹੀਂ ਗਿਆ ਹੁੰਦਾ ਨਾ ਕਦੇ
0: ਹੁੰਦਾ ਇਸ ਤਰ੍ਹਾਂ ਕਈ ਵਾਰ ਸਟੇਜਿਸ ਤੇ ਹੋਇਆ ਜਿਸ ਤਰ੍ਹਾਂ ਆਪਾਂ ਆਪਣਾ ਮੈਟਰ ਰੈਡੀ ਕਰਕੇ ਗਏ ਵੈਸੇ ਤਾਂ ਮੇਰੇ ਟਰੈਕ ਜਿਸ ਤਰ੍ਹਾਂ ਹੁਣ ਅਸੀਂ ਆਪਣੇ ਕੀਤੇ ਆ ਜ਼ਿਆਦਾਤਰ ਉਹੀ ਕੋਸ਼ਿਸ਼ ਕਰੀ ਦੀ ਆ ਗਾਣ ਦੀ ਸੋ ਜਦੋਂ ਮੈਂ ਕੋਈ ਵੀ ਟਰੈਕ ਜਿਸ ਤਰ੍ਹਾਂ ਲੈਂਦੇ ਪੰਜਾਬ ਦਾ ਟਰੈਕ ਕੋਈ ਮੈਂ ਰੈਡੀ ਕੀਤਾ ਹੋਵੇ ਸੋ ਉਹ ਟਰੈਕ ਕਿਸੇ ਵੇਲੇ ਹੁੰਦਾ ਕਈ ਸਿੰਗਰ ਜਿੱਦਾਂ ਜ਼ਿਆਦਾਤਰ ਮੇਲਿਆਂ ਦੇ ਵਿਚ ਜਾਂ ਸੂਫੀ ਗਾਇਕ ਕੋਸ਼ਿਸ਼ ਕਰਦੇ ਕਿ ਉਹ ਗਾਈਏ ਅਸੀਂ ਸੋ ਜਦੋਂ ਮੈਂ ਗਾਣਾ ਹੁੰਦਾ ਮੇਰੀ ਵਾਰੀ ਬਾਅਦ ਚ ਹੁੰਦੀ ਸੋ ਉਹ ਪਹਿਲਾਂ ਗਾਇਆ ਜਾਂਦਾ ਸੋ ਮੈਨੂੰ ਹੁੰਦਾ ਅਰੇ ਤਾਂ ਮੈਂ ਗਾਣਾ ਸੀਗਾ ਸੋ ਇਸ ਤਰ੍ਹਾਂ ਕੰਪੀਟੀਸ਼ਨ ਬਹੁਤ ਹੈ ਕਿਉਂਕਿ ਜਿੰਨੀ ਆਪਾਂ ਸਾਡੀ ਕੋਸ਼ਿਸ਼ ਹੈ ਮੇਰੀ ਕੋਸ਼ਿਸ਼ ਹੈ ਮੈਂ ਆਪਣੇ ਅਕੋਰਡਿੰਗ ਪੂਰੀ 100% ਦਿੰਦੀ ਹਾਂ ਸੋ ਅੱਜ ਕੱਲ ਛੋਟੇ ਛੋਟੇ ਬੱਚੇ ਬਹੁਤ ਅੱਛਾ ਗਾ ਰਹੇ ਆ ਸੋ ਇਹ ਕਈ ਵੇਲੇ ਤਾਂ ਡਰ ਵੀ ਲੱਗਦਾ ਹੈ ਤੇ ਬਟ ਆਪਾਂ ਕਿਉਂਕਿ ਜੋ ਤੁਸੀਂ ਕਿਹਾ ਸੀ ਸੁਦੇਸ਼ ਕੁਮਾਰੀ ਜੀ ਕੋਲ ਬੈਠ ਕੇ ਤੁਸੀਂ ਕੀ ਸਿੱਖਿਆ ਸੋ ਇਹ ਕਹਿੰਦੇ ਉਹਨਾਂ ਨੇ ਹਮੇਸ਼ਾ ਇਹੀ ਕਿਹਾ ਆ ਕਿ ਤੁਸੀਂ ਆਪਣੇ 100% ਦੋ ਔਰ ਗੁਰੂ ਜੀ ਇਹੀ ਕਹਿੰਦੇ ਕਿ ਜਦੋਂ ਤੁਸੀਂ ਇੱਕ ਵਾਰ ਸਟੇਜ ਤੇ ਚੜ ਗਏ ਸੋ ਸਿਰਫ ਉੱਥੇ ਸਾਰਾ ਕੁਝ ਭੁੱਲ ਜਾਓ ਕਿਉਂਕਿ ਸਟੇਜ ਤੇ ਸਿਰਫ ਤੁਸੀਂ ਆਡੀਅੰਸ ਦੇ ਆ ਤੁਸੀਂ ਸਿਰਫ ਉਹਨਾਂ ਦੇ ਅਕੋਰਡਿੰਗ ਗਾਣਾ ਆ ਜੋ ਉਹਨਾਂ ਤੱਕ ਪਹੁੰਚਣਾ ਆ ਆਪਣਾ ਸਾਰਾ ਕੁਝ ਭੁੱਲ ਜਾਓ ਜੋ ਇੱਕ ਸਿੰਗਰ ਹੈ ਨਾ ਉਹ ਇੱਕ ਸਰੋਤੇ ਆ ਸੁਣਨ ਵਾਲੇ ਜੋ ਸਾਡੇ ਲੋਕ ਆ ਉਹ ਸਾਨੂੰ ਸੁਣਦੇ ਆ ਜਿੰਨੇ ਦੇਰ ਉਹ ਸੁਣਨਗੇ ਸੋ ਸਿੰਗਰ ਉਹਨਾਂ ਦੇ ਨਾਲ ਹੀ ਆ ਕੱਲਾ ਕੁਛ ਵੀ ਨਹੀਂ ਆ ਸੋ ਆਪਣੀ ਬਸ ਇਹੀ ਕੋਸ਼ਿਸ਼ ਰਹਿੰਦੀ ਆ ਕਿ ਕੰਪੀਟੀਸ਼ਨ ਆਪਣੇ ਆਪ ਨੂੰ ਇਹੀ ਕਹੂੰਗੀ ਕਿ ਮੈਂ ਆਪਣੀ 100% ਦਿੰਨੀ ਆ ਸੋ ਕਿਸੇ ਵੇਲੇ ਹੁੰਦਾ ਆ ਕਿ ਹਾਂ ਬਾਕੀ ਜਦੋਂ ਅੱਛਾ ਗਾਉਂਦੇ ਆ ਸੋ ਆਪਣੇ ਆਪ ਨੂੰ ਲੱਗਦਾ ਕਿ ਮੈਂ ਇਦਾਂ ਗਾ ਪਾਵਾਂਗੀ ਸੋ ਆਪਣੇ ਵੱਲੋਂ ਤਾਂ ਇਹੀ ਰਹਿੰਦਾ ਕਿ ਵਧੀਆ ਹੀ ਗਾਈਏ
1: ਤੁਸੀਂ ਉਦੋਂ ਇਹ ਸੋਚ ਰਹੇ ਹੋ ਕਿ ਤੁਹਾਡੇ ਤੋਂ ਬਿਹਤਰ ਕਿਸੇ ਨੇ ਗਾਇਆ ਉਦੋਂ ਮਨ ਵਿਚ ਕੀ ਸਵਾਲ ਆਉਂਦਾ ਕੀ ਸੋਚਦੇ ਹੋ ਉਹਦੇ ਬਾਰੇ
0: ਉਦੋਂ ਮਨ ਵਿਚ ਇੱਕ ਡਰ ਹੋ ਜਾਂਦਾ ਕਿਉਂਕਿ ਜਦੋਂ ਪਹਿਲਾਂ ਜਿਸ ਤਰ੍ਹਾਂ ਹੁਣ ਆਰਟਿਸਟ ਸੀਨੀਅਰ ਆਰਟਿਸਟ ਆ ਪਹਿਲਾਂ ਗਾ ਚੁੱਕੇ ਨੇ ਸੋ ਕਾਫੀ ਟਾਈਮ ਇੰਡਸਟਰੀ ਚ ਹੋ ਗਿਆ ਜਿਨ੍ਹਾਂ ਨੂੰ ਗਾਉਂਦਿਆਂ ਨੂੰ ਜਦੋਂ ਉਹ ਗਾਉਂਦੇ ਆ ਉਹਨਾਂ ਜਦੋਂ ਗਾਉਂਦੇ ਫਿਰ ਉਹ ਲੱਗਦਾ ਆ ਕਿ ਕਾਫੀ ਟਾਈਮ ਜਦੋਂ ਆਪਾਂ ਉਹਨਾਂ ਨੂੰ ਸੁਣ ਰਹੇ ਆ ਬਚਪਨ ਤੋਂ ਸਾਰੇ ਹੀ ਲੋਕ ਸੁਣ ਰਹੇ ਆ ਸੋ ਉਹਨਾਂ ਦੇ ਮਾਇੰਡ ਚੋ ਇੱਕ ਸੈਟਅਪ ਹੁੰਦਾ ਉਹਨਾਂ ਨੇ ਬਾਰ ਬਾਰ ਸੁਣਿਆ ਹੁੰਦਾ ਸੋ ਇੱਕ ਨਵੇਂ ਸਿੰਗਰ ਨੂੰ ਜਾਂ ਆਪਾਂ ਜਾ ਰਹੇ ਆ ਉਹ ਕਿਸ ਤਰ੍ਹਾਂ ਮਹਿਸੂਸ ਕਰਨਗੇ ਵੀ ਹੁਣ ਇੱਕ ਇੱਕ ਵਰਡ ਪੰਜਾਬੀਆਂ ਦੀ ਕਹਿੰਦੇ ਹੁਣੇ ਨੀ ਤਾਂ ਬੱਲੇ ਬੱਲੇ ਹੋ ਗਏ ਕਰਾਂਗੇ ਸੋ ਬਟ ਫੇਰ ਵੀ ਉਹ ਮਾਇੰਡ ਚ ਸੈਟਅਪ ਲੈ ਕੇ ਸਟੇਜ ਤੇ ਜ਼ਰੂਰ ਜਾਈਦਾ ਆ ਸੋ ਕਾਫੀ ਪਿਆਰ ਮਿਲਦਾ ਆ ਸਾਰੇ ਬਹੁਤ ਪਿਆਰ ਕਰਦੇ ਜਿੰਨੇ ਵੀ ਸਟੇਜਸ ਤੇ ਅੱਜ ਤੱਕ ਗਏ ਆ ਸਾਰਿਆਂ ਨੇ ਬਹੁਤ ਪਿਆਰ ਬਖਸ਼ਿਆ ਬਹੁਤ ਬਹੁਤ ਸ਼ੁਕਰੀਆ
1: ਡੁਇਟ ਗਾਣਾ ਤੁਹਾਨੂੰ ਜ਼ਿਆਦਾ ਪਸੰਦ ਹੈ ਕਿ ਸਿੰਗਲ ਜਦੋਂ ਗਾਉਂਦੇ ਹੋ ਇਕੱਲੇ ਗਾਉਂਦੇ ਹੋ ਉਦੋਂ ਤੁਹਾਨੂੰ ਜ਼ਿਆਦਾ ਪਸੰਦ ਆਉਂਦਾ ਹੈ
0: ਐਕਚੁਅਲ ਮੈਂ ਡਿਊਟ ਤਾਂ ਇੱਕ ਆਪਾਂ ਜਿਸ ਤਰ੍ਹਾਂ ਕਿਸੇ ਆਪਾਂ ਹੁਣ ਸਾਨੂੰ ਅਪਰੋਚ ਕੀਤਾ ਜਾਂਦਾ ਫਿਰ ਹੀ ਗਾਈਦਾ ਆ ਅਸੀਂ ਸੋ ਜ਼ਿਆਦਾਤਰ ਮੈਨੂੰ ਸਿੰਗਲ ਟਰੈਕ ਹੀ ਪਸੰਦ ਆ ਸੋਲੋ ਗਾਇਕੀ ਦੇ ਵਿਚ ਇੱਕ ਜਦੋਂ ਆਪਾਂ ਡਿਊਟ ਜਾਂਦੇ ਆ ਫਿਰ ਡਿਊਟ ਦੇ ਵਿਚ ਇੱਕ ਡਿਊਟਰ ਹੋ ਜਾਂਦਾ ਨਾ ਕੋ ਸਿੰਗਰ ਸੋ ਮੈਂ ਚਾਹੁੰਦੀ ਆ ਕਿ ਇੱਕ ਆਪਣੀ ਅਲੱਗ ਪਹਿਚਾਨ ਇੱਕ ਸੋਲੋ ਦੇ ਵਿਚ ਕਿ ਸਿਰਫ ਇੱਕ ਰਿਹਾਨਾ ਭੱਟੀ ਕੋ ਸਿੰਗਰ ਨਾ ਹੋਵੇ ਇਹ ਵੀ ਹੈ ਮਨ ਚ ਕਿ ਜਿਸ ਤਰ੍ਹਾਂ ਸਾਰੇ ਸੀਨੀਅਰਸ ਹੈ ਸਾਰਿਆਂ ਦੇ ਨਾਲ ਜਿਸ ਤਰ੍ਹਾਂ ਹੋ ਗਏ ਉਹਨਾਂ ਦੇ ਨਾਲ ਗਾਵਾਂ ਤੋ ਪਹਿਚਾਣ ਬਣੀ ਹੈ ਤੋ ਮੈਂ ਚਾਹੁੰਦੀ ਹਾਂ ਕਿ ਮਾਲਕ ਨੇ ਇਹ ਪਹਿਚਾਣ ਜਿਸ ਤਰ੍ਹਾਂ ਬਣ ਰਹੀ ਹੈ ਹੌਲੀ ਹੌਲੀ ਅੱਗੇ ਇਸ ਤਰ੍ਹਾਂ ਕੰਟੀਨਿਊ ਰਵੇ ਬਟ ਮੈਂ ਸੋਲੋ ਚ ਹੀ ਜਾਣਾ ਚਾਹੂੰਗੀ ਅੱਗੇ ਜ਼ਿਆਦਾ
1: ਸਭ ਤੋਂ ਚੰਗਾ ਹੁੰਦਾ ਜੋ ਤੁਸੀਂ ਆਪਣੇ ਗੁਰੂ ਨਾਲ ਜਿਹੜਾ ਤੁਸੀਂ ਉਸਤਾਦ ਧਾਰੇ ਹੋਏ ਨਾ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਤੇ ਤੁਹਾਡੇ ਗੁਰੂ ਜੀ ਨੂੰ ਜਾਂ ਤੁਹਾਡੇ ਉਸਤਾਦ ਜੀ ਨੂੰ ਕਿੰਨੀ ਖੁਸ਼ੀ ਹੋਈ ਜਦੋਂ ਤੁਸੀਂ ਉਹਨਾਂ ਨੂੰ ਮਿਲਦੇ ਹੋ
0: ਜੀ ਮੇਰੇ ਗੁਰੂ ਜੀ ਉਸਤਾਦ ਪ੍ਰੋਫੈਸਰ ਭੁਪਿੰਦਰ ਸਿੰਘ ਜੀ ਉਹ ਮੇਰੇ ਐਕਚੁਅਲ ਲਾਈਕ ਪੇਰੈਂਟਸ ਨੇ ਉਹ ਮੇਰੇ ਪਾਪਾ ਦੀ ਤਰ੍ਹਾਂ ਮੈਨੂੰ ਟ੍ਰੀਟ ਕਰਦੇ ਨੇ ਕਿਸੇ ਵੀ ਰਿਕਾਰਡਿੰਗ ਲਈ ਮੈਂ ਜਦੋਂ ਜਾਂਦੀ ਹਾਂ ਸੋ ਉਹ ਉਹਨਾਂ ਨੂੰ ਮੈਂ ਕਾਲ ਜ਼ਰੂਰ ਕਰਦੀ ਹਾਂ ਕਿ ਗੁਰੂ ਜੀ ਅੱਜ ਮੈਂ ਰਿਕਾਰਡਿੰਗ ਲਈ ਆਈ ਹਾਂ ਸੋ ਬਹੁਤ ਖੁਸ਼ ਹੁੰਦੇ ਨੇ

0: ਤੇਰੇ ਨਾਲ ਸੋਹਣਿਆ ਵੇ ਮੇਰੀ ਦੁਨੀਆ ਵਸਦੀ ਤੇਰੇ ਨਾਲ ਸੋਹਣਿਆ ਵੇ ਮੇਰੀ ਦੁਨੀਆ ਵਸਦੀ ਤੇਰੇ ਨਾਲ ਸੋਹਣਿਆ ਵੇ ਮੇਰੀ ਦੁਨੀਆ ਵਸਦੀ
1: ਬਹੁਤ ਖੂਬ ਬਹੁਤ ਖੂਬ ਰਿਆਨਾ ਜੀ
2: ਥੈਂਕ ਯੂ
1: ਤੇ ਤੁਹਾਡੀ ਜਿਹੜੀ ਐਜੂਕੇਸ਼ਨ ਹੈ ਕਿੱਥੇ ਤੱਕ ਹੈ
2: ਜੀ ਮੈਂ ਜਿਸ ਤਰ੍ਹਾਂ ਮਿਊਜ਼ਿਕ ਦੇ ਨਾਲ ਹੀ ਪਲੱਸ ਟੂ ਕੀਤੀ ਹੈ ਸੋ ਉਸ ਤੋਂ ਬਾਅਦ ਗ੍ਰੈਜੂਏਸ਼ਨ ਮੈਂ ਸਵਿੰਗ ਟੈਕਨੋਲੋਜੀ ਦੇ ਵਿੱਚ ਕੀਤੀ ਹੈ ਸੋ ਮੈਂ ਕੰਟੀਨਿਊ ਜਿਸ ਤਰ੍ਹਾਂ ਉਸ ਚ ਵੀ ਕਰਦੀ ਰਹੀ ਫਿਰ ਮੈਂ ਸਟਿਚਿੰਗ ਦੇ ਕੋਰਸ ਕੀਤੇ ਨੇ ਜਿਸ ਤਰ੍ਹਾਂ ਜੀ ਆਈ ਟੀ ਆਈ ਤੋਂ ਸੋ ਜਿਸ ਤਰ੍ਹਾਂ ਮੈਨੂੰ ਸਟਿਚਿੰਗ ਦਾ ਸ਼ੌਂਕ ਸੀ ਉਹ ਮਾਇੰਡ ਜਿਸ ਤਰ੍ਹਾਂ ਕਿਸੇ ਟਾਈਮ ਹੋ ਜਾਂਦਾ ਨਾ ਡਬਲ ਮਾਇੰਡ ਹੋ ਜਾਂਦੇ ਆ ਸੋ ਮੈਂ ਉਸ ਸਾਈਡ ਵੀ ਹੋਈ ਆ ਬਟ ਫਿਰ ਜਿਸ ਤਰ੍ਹਾਂ ਇੱਕ ਟਾਈਮ ਕੁਛ ਆਇਆ ਸੀ ਕਿ ਮੇਰੇ ਗੁਰੂ ਜੀ ਨੇ ਸਮਝਾਇਆ ਕਿ ਤੂੰ ਇਸ ਲਈ ਨੀ ਤੂੰ ਆਈ ਆ ਤੂੰ ਗਾਇਕੀ ਨੂੰ ਲੈ ਕੇ ਅੱਗੇ ਜਾ ਤੇ ਫਿਰ ਉਹ ਮੈਂ ਸਟਾਪ ਲਾਤਾ ਉੱਥੇ
1: ਘਰਦਿਆਂ ਦਾ ਕਿੰਨਾ ਤੁਹਾਨੂੰ ਸਾਥ ਮਿਲਦਾ
2: ਬਹੁਤ ਸਾਥ ਹੈ ਪਹਿਲਾਂ ਤਾਂ ਮੇਰੇ ਹਸਬੈਂਡ 100% ਸਾਥ ਰਹਿੰਦਾ ਆ ਕਿਉਂਕਿ ਮੈਨੂੰ ਕੁਛ ਨੀ ਪਤਾ ਹੁੰਦਾ ਪ੍ਰੋਗਰਾਮ ਕਿੱਥੇ ਆ ਕਿੱਦਾਂ ਆ ਕਿੰਨੇ ਵਜੇ ਆ ਉਹ ਸਿਰਫ ਮੈਨੂੰ ਟਾਈਮ ਦੱਸ ਦਿੰਦੇ ਆ ਵੀ ਆਪਾਂ ਇਸ ਦਿਨ ਜਾਣਾ ਆ ਇੱਦਾਂ ਉੱਦਾਂ ਸਾਰਾ ਮੈਨੇਜ ਉਹਨਾਂ ਨੇ ਕਰਨਾ ਹੁੰਦਾ ਮੇਰੇ ਨਾਲੋਂ ਜ਼ਿਆਦਾ ਉਹਨਾਂ ਦਾ ਸਟਰਗਲ ਚੱਲ ਰਿਹਾ ਉਹਨਾਂ ਦਾ ਸੰਘਰਸ਼ ਆ
1: ਤੇ ਦੂਰਦਰਸ਼ਨ ਵੀ ਗਏ ਦੂਰਦਰਸ਼ਨ ਵੀ ਕਦੇ ਤੁਸੀਂ ਗੀਤ ਗਾਏ ਨੇ ਆਪਣੇ
2: ਜੀ ਮੇਰੇ ਦੂਰਦਰਸ਼ਨ ਤੇ ਗੀਤ ਆਏ ਨੇ ਸੋ ਉਹਦੇ ਵਿਚ ਵੀ ਮੈਨੂੰ ਕਾਫੀ ਮੌਕਾ ਮਿਲਿਆ ਹੁਣ ਵੀ ਮੇਰੇ ਉੱਥੇ ਜਾਣਾ ਆ ਮੈਂ ਟਰੈਕ ਕਰਨੇ ਆ
1: ਅੱਛਾ
2: ਸੋ ਮੈਂ ਉਹ ਟਰੈਕ ਬਿੰਦਰ ਕਰਨਜੀਤ ਪੁਰੀ ਜੀ ਉਹਨਾਂ ਦੇ ਟਰੈਕ ਮੇਰੇ ਜੋ ਮੈਂ ਗਾਏ ਨੇ ਉਹਦੀਆਂ ਮੈਂ ਕੁਛ ਲਾਈਨਾਂ ਸੁਣਾਉਂਗੀ ਤੁਹਾਨੂੰ ਗੇੜੀਆਂ ਟਰੈਕ ਕੀਤਾ ਸੀ ਉਹ ਸੋ ਇਹ ਜਿਹੜੇ ਟਰੈਕਸ ਨੇ ਸਾਰੇ ਮੇਰੇ ਟਰੈਕ ਦੂਰਦਰਸ਼ਨ ਤੇ ਟੈਲੀਕਾਸਟ ਹੋਏ ਨੇ ਕਦੇ ਮੈਨੂੰ ਹੀਰਾ ਕਦੇ ਸੋਨਾ ਦੱਸਦਾ ਮੇਰੇ ਵੱਲ ਵੇਖ ਵੇਖ ਰਹਿੰਦਾ ਹੱਸਦਾ ਕਦੇ ਮੈਨੂੰ ਹੀਰਾ ਕਦੇ ਸੋਨਾ ਦੱਸਦਾ ਮੇਰੇ ਵੱਲ ਵੇਖ ਵੇਖ ਰਹਿੰਦਾ ਹੱਸਦਾ ਹੱਥ ਜੋੜੇ ਮੈਨੂੰ ਮਿਲੇ ਤੇ ਬੁਲਾਵੇ ਹੱਥ ਜੋੜੇ ਮੈਨੂੰ ਮਿਲੇ ਤੇ ਬੁਲਾਵੇ ਨੱਚਦੀ ਨੂੰ ਵੇਖ ਗਿਆ ਮੁੰਡਾ ਸਿਫਤਾਂ ਦੇ ਪੌਲੇ ਬਣੀ ਜਾਵੇ ਨੱਚਦੀ ਨੂੰ ਵੇਖ ਗਿਆ ਮੇਰੇ ਪਿੱਛੇ ਪਿੱਛੇ ਗੇੜੀਆਂ ਲਾਵੇ ਨੱਚਦੀ ਨੂੰ ਵੇਖ ਗਿਆ ਮੇਰੇ ਪਿੱਛੇ ਪਿੱਛੇ ਗੇੜੀਆਂ ਲਾਵੇ ਮੈਨੂੰ ਕਹਿੰਦਾ ਤੋਰੀ ਹੀਰਨੀ ਦੇ ਵਰਗੀ ਜਦੋਂ ਤੂੰ ਮਿਲੀ ਸੀ ਉਦੋਂ ਜਾਦੂ ਕਰ ਗਈ ਮੈਨੂੰ ਕਹਿੰਦਾ ਤੋਰੀ ਹੀਰਨੀ ਦੇ ਵਰਗੀ ਜਦੋਂ ਤੂੰ ਮਿਲੀ ਸੀ ਉਦੋਂ ਜਾਦੂ ਕਰ ਗਈ ਮੇਰਾ ਨਾਂ ਦਾ ਸਟੇਟਸ ਲਾਵੇ ਮੇਰੇ ਨਾਂ ਦਾ ਸਟੇਟਸ ਲਾਵੇ ਨੱਚਦੀ ਨੂੰ ਵੇਖ ਗਿਆ ਮੁੰਡਾ ਸਿਫਤਾਂ ਦੇ ਪੋਲ ਬਣੀ ਜਾਵੇ ਨੱਚਦੀ ਨੂੰ ਵੇਖ ਗਿਆ ਮੇਰੇ ਪਿੱਛੇ ਪਿੱਛੇ ਗੇੜੀਆਂ ਲਾਵੇ
1: ਨੱਬੇ ਸਾਲ ਅਸੀਂ ਆਕਾਸ਼ਵਾਣੀ ਦੇ ਮਨਾ ਰਹੇ ਹਾਂ ਸਫ਼ਰ ਹੈ ਆਕਾਸ਼ਵਾਣੀ ਦਾ ਤੇ ਕੀ ਕਹਿਣਾ ਚਾਹੋਗੇ
2: ਨੱਬੇ ਸਾਲ ਜੁੜੇ ਹੋਏ ਹੋਗੇ ਸਾਨੂੰ ਆਕਾਸ਼ਵਾਣੀ ਦੇ ਨਾਲ ਬਹੁਤ ਬਹੁਤ ਬਹੁਤ ਪ੍ਰਾਊਡ ਫੀਲ ਹੁੰਦਾ ਆ ਕਿ ਸਾਡਾ ਜੋ ਕਿ ਸਾਡਾ ਐਂਟਰਟੇਨਮੈਂਟ ਕਰਦੇ ਨੇ ਸਾਨੂੰ ਬਹੁਤ ਸਾਡਾ ਮਨੋਰੰਜਨ ਹੁੰਦਾ ਆ ਜਿੰਨੇ ਵੀ ਪ੍ਰੋਗਰਾਮ ਨੇ ਸੋ ਅਸੀਂ ਇਹੀ ਚਾਹੁੰਦੇ ਹਾਂ ਇਸੇ ਤਰ੍ਹਾਂ ਜੋ ਆਕਾਸ਼ਵਾਣੀ ਹੈ ਉਹ ਸਾਡੇ ਜਿੰਨੇ ਵੀ ਪੂਰੀ ਦੇਸ਼ ਪੂਰੀ ਦੁਨੀਆਂ ਦੇ ਵਿਚ ਪੰਜਾਬ ਦੇ ਵਿਚ ਨੇ ਉਹਨਾਂ ਦਾ ਇਸੇ ਤਰ੍ਹਾਂ ਉਹ ਮਨੋਰੰਜਨ ਕਰਦੇ ਨੇ ਇਸੇ ਤਰ੍ਹਾਂ ਇਹ ਸਫ਼ਰ ਜੋ ਸਾਡਾ ਚੱਲਦਾ ਰਹੇ ਪਿਆਰ ਤੇ ਖੁਸ਼ੀ ਦੇ ਨਾਲ
1: ਜਾਣਨਾ ਚਾਹੁੰਦੇ ਹਾਂ ਤੁਹਾਡੇ ਕੋਲੋਂ ਕਿ ਜ਼ਿੰਦਗੀ ਦਾ ਕੋਈ ਐਸਾ ਪਲ ਜੋ ਤੁਹਾਨੂੰ ਲੱਗੇ ਕਿ ਮੈਂ ਇਹ ਕਰਨਾ ਚਾਹੁੰਦੀ ਸੀ ਮੈਂ ਨਹੀਂ ਕਰ ਪਾਈ ਚਾਹੇ ਗਾਇਕੀ ਦੇ ਵਿਚ ਹੋਵੇ ਚਾਹੇ ਕੁਝ ਹੋਰ ਹੋਵੇ
2: ਐਕਚੁਅਲ ਇਹ ਮੈਂ ਕਦੀ ਵੀ ਸ਼ੇਅਰ ਨਹੀਂ ਕੀਤਾ ਇੰਟਰਵਿਊ ਦੇ ਵਿਚ ਮੈਂ ਇੱਕ ਮੇਰਾ
1: ਪਰ ਮਨ ਹੁੰਦਾ ਨਾ ਕਦੇ ਕਦੇ ਕੁਛ ਹੋ ਹੀ ਜਾਂਦਾ ਕਦੇ ਦਿਲ ਉਦਾਸ ਹੋ ਜਾਂਦਾ
2: ਉਦਾਸ ਹੋ ਜਾਂਦਾ ਕਿਉਂਕਿ ਸਟਾਰਟਿੰਗ ਦੇ ਵਿਚ ਜਦੋਂ ਮੈਂ ਸਟਾਰਟਿੰਗ ਕੀਤੀ ਸੀ ਸਿੰਗਿੰਗ ਸਕੂਲ ਟਾਈਮ ਦੇ ਵਿਚ ਹੀ ਉਹਦੇ ਨਾਲ ਮੈਨੂੰ ਵੱਡਾ ਬ੍ਰੇਕ ਮਿਲ ਸਕਦਾ ਸੀ ਆਡੀਸ਼ਨ ਸੀ ਘਰ ਦੇ ਵਿਚ ਮਤਲਬ ਮਾਹੌਲ ਗਾਇਕੀ ਦਾ ਤਾਂ ਸੀਗਾ ਬਟ ਕੁਛ ਇਸ ਤਰ੍ਹਾਂ ਦਾ ਹਾਦਸਾ ਹੋਇਆ ਕਿ ਮੇਰੇ ਲਈ ਉਹ ਇੱਕ ਲੈਟਰ ਆਇਆ ਸੀਗਾ ਉਹ ਮੇਰੇ ਲੈਟਰ ਮਿਸ ਹੋ ਗਿਆ ਸੋ ਮੈਂ ਉਹ ਮੌਕਾ ਅੱਜ ਤੱਕ ਉਹ ਮਿਸ ਕਰਦੀ ਆ ਕਿ ਜੇ ਮੈਂ ਉਹ ਮੇਰੇ ਕੋਲ ਹੁੰਦਾ ਨਾ ਤਾਂ ਮੈਂ ਸ਼ਾਇਦ ਅੱਜ ਵੀ ਪਹਿਚਾਣ ਹੈ ਬਟ ਉਹ ਇੱਕ ਅਲੱਗ ਹੋਣੀ ਸੀਗੀ ਉਹ ਅੱਜ ਵੀ ਮੈਨੂੰ ਹੁੰਦਾ ਕਿ ਜੇ ਮੈਨੂੰ ਪਹਿਲਾਂ ਮਿਲ ਜਾਂਦਾ ਸੋ ਟਾਈਮ ਨਿਕਲਣ ਤੋਂ ਬਾਅਦ ਉਹ ਮੈਨੂੰ ਪਤਾ ਲੱਗਿਆ ਕਿ ਉਹ ਆ ਗਿਆ ਸੀ ਲੈਟਰ ਬਟ ਉਹ ਮਿਸ

ਦੋਸਤੋ ਤੁਸੀਂ ਸੁਣਦੇ ਸੀ ਪੰਜਾਬੀ ਫਿਲਮੀ ਗੀਤ ਤੇ ਹੁਣ ਵੇਲਾ ਹੋ ਚੱਲਿਆ ਪ੍ਰੋਗਰਾਮ ਤਮੰਨਾ ਦਾ। ਤਮੰਨਾ ਦੇ ਵਿਚ ਅੱਜ ਸਾਨੂੰ ਖਤ ਮਿਲਿਆ ਸਾਡੇ ਦੋਸਤ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਤੇ ਗੁਰਬਖਸ਼। ਇਹ ਸੁਣਨਾ ਚਾਹੁੰਦੇ ਨੇ ਸੁਰਿੰਦਰ ਛਿੰਦਾ ਦੀ ਆਵਾਜ਼ ਦੇ ਵਿਚ ਕੋਈ ਗੀਤ ਤੇ ਇਨ੍ਹਾਂ ਨੇ ਖਤ ਸਾਨੂੰ ਲਿਖਿਆ ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਤੋਂ ਤੇ ਆਓ ਫਿਰ ਸੁਣਦੇ ਆ ਇਨ੍ਹਾਂ ਦੀ ਪਸੰਦ ਦਾ ਇਹ ਗੀਤ।

ਜੀ ਦੋਸਤੋ ਇਸੇ ਗੀਤ ਦੇ ਨਾਲ ਸਾਡਾ ਦੇਸ਼ ਪੰਜਾਬ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਕੱਲ ਸਵੇਰੇ ਨਵੇਂ ਪ੍ਰੋਗਰਾਮ ਲੈ ਕੇ ਫੇਰ ਤੋਂ ਹਾਜ਼ਰ ਹੋਵਾਂਗੇ। ਹੁਣ ਬਾਕੀ ਦੇ ਪ੍ਰੋਗਰਾਮ ਤੁਸੀਂ ਸੁਣੋਗੇ ਆਕਾਸ਼ਵਾਣੀ ਜਲੰਧਰ ਤੋਂ। ਪ੍ਰੋਗਰਾਮ ਕਿਹੋ ਜਿਹਾ ਲੱਗਿਆ ਜ਼ਰੂਰ ਦੱਸਣਾ, ਖਤ ਲਿਖ ਭੇਜਣਾ ਸਾਨੂੰ। ਸਾਡਾ ਪਤਾ ਹੈ ਪ੍ਰੋਗਰਾਮ ਦੇਸ਼ ਪੰਜਾਬ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ। ਫਿਰ ਨਵੇਂ ਸਵਾਲ ਦੇ ਵਿੱਚ ਮਿਲਾਂਗੇ, ਤਦ ਤੱਕ ਲਈ ਰੱਬ ਰਾਖਾ।

0: ਆਜੋ ਆਜੋ ਆਜੋ ਸੰਧੂ ਸਾਹਿਬ ਆਜੋ ਬੱਚੇ ਵਾਲੇ ਆਜੋ
1: ਆ ਗਏ ਜੀ ਆ ਗਏ ਜੈ ਹਿੰਦ ਜੀ ਗੁੜੀਆ ਰਾਮ ਜੀ ਜੈ ਹਿੰਦ
0: ਜੈ ਹਿੰਦ ਜੀ ਸੰਧੂ ਸਾਹਿਬ ਬੱਚੇ ਵਾਲੇ ਕੀ ਹਾਲ ਚਾਲ ਹੈ ਤੁਹਾਡਾ
1: ਬਹੁਤ ਵਧੀਆ ਜੀ ਆਪਣਾ ਸੁਣਾਓ
0: ਹਾਲ ਚਾਲ ਤਕੜਾ ਦੇਖੋ ਨਿਰਭਰਤਾ ਇਹ ਐਸਾ ਜਿੱਦਾਂ ਕਹਿੰਦੇ ਇੱਕ ਸ਼ਬਦ ਹੈ ਜਿਹਦੇ ਅਰਥ ਬੜੇ ਵਿਸ਼ਾਲ ਨੇ ਕਿਉਂਕਿ ਜਿਹੜੀ ਸ੍ਰਿਸ਼ਟੀ ਦੇ ਵਿੱਚ ਇੱਕ ਦੂਜੇ ਤੇ ਨਿਰਭਰਤਾ ਹਰ

0: ਜਿਹੇ ਜੀਵ ਉੱਤੇ ਹੈ।
1: ਆਹ
0: ਕਿਉਂਕਿ ਨਿਰਭਰਤਾ ਹੀ ਜ਼ਿੰਦਾ ਰੱਖਦੀ ਹੈ ਕਿਸੇ ਸਮਾਜ ਨੂੰ ਜਾਂ ਕਿਸੇ ਆਪਾਂ ਕਹਿ ਸਕਦੇ ਹਾਂ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਜੀਵਨ ਹੈ ਉਹਦਾ ਆਧਾਰ ਹੈ। ਜੇ ਅਸੀਂ ਇੱਕ ਦੂਜੇ ਤੇ ਨਿਰਭਰਤਾ ਛੱਡ ਦਿਆਂਗੇ ਨਾ, ਕਿਉਂਕਿ ਨਿਰਭਰਤਾ ਵੀ ਅੱਗੇ ਕਈ ਪੱਖ ਨੇ, ਕਈ ਜਾਣਬੁੱਝ ਕੇ ਵੀ ਇੱਕ ਦੂਜੇ ਤੇ ਨਿਰਭਰ ਹੋ ਜਾਂਦੇ ਨੇ ਵੀ ਚਲੋ ਮੈਂ ਕੀ ਕਰਨਾ ਆਪੇ ਕੋਈ ਕਰੂ, ਉਹ ਨਹੀਂ। ਆਪਾਂ ਜਿਹੜਾ ਸ੍ਰਿਸ਼ਟੀ ਦਾ ਚੱਕਰ ਜੋ ਮਾਲਕ ਨੇ ਬਣਾਇਆ ਉਹ ਇੱਕ ਦੂਜੇ ਦਾ ਪੂਰਕ ਬਣਾਇਆ ਹਰ ਚੀਜ਼ ਨੂੰ, ਹੈਨਾ। ਕੋਈ ਕਿਸੇ ਚੀਜ਼ ਦਾ ਭੋਜਨ ਹੈ, ਹੈਨਾ, ਹਰ ਇੱਕ ਜੀਵ ਜਿਹੜਾ ਜਿੱਦਾਂ ਕਹਿੰਦੇ ਦੂਜੇ ਜੀਵ ਦਾ ਭੋਜਨ ਹੈ। ਤੇ ਆਪਣੇ ਤੇ ਹੁਣ ਜਿਹੜਾ ਮਨੁੱਖ ਹੈ, ਮਨੁੱਖ ਜਿਹੜਾ ਹੈ ਅਨਾਜ ਪੈਦਾ ਕਰਦਾ ਔਰ ਅਨਾਜ ਦੇ ਉੱਤੇ ਕਿੰਨੇ ਲੋਕਾਂ ਦੀ ਨਿਰਭਰਤਾ ਹੈ,
1: ਸਾਰਿਆਂ ਦੀ ਹੈ ਜੀ,
0: ਸਾਰਿਆਂ ਦੀ ਹੈ। ਸੋ ਇਸ ਕਰਕੇ ਜਦੋਂ ਨਿਰਭਰਤਾ ਹੈ ਇਹਦੇ ਚੋਂ ਕਈ ਚੀਜ਼ਾਂ ਪੈਦਾ ਹੋ ਜਾਂਦੀਆਂ ਨੇ। ਹੁਣ ਏਦਾਂ ਕਿ ਸਾਧਨ ਦਾ ਤੇ ਵੀ ਆਪਾਂ ਨਿਰਭਰ ਕਰਦੇ ਹਾਂ।
1: ਹਾਂ ਬਿਲਕੁਲ ਜੀ, ਹੁਣ ਦੇਖੋ ਹੁਣ ਅਸੀਂ ਖੇਤੀਬਾੜੀ ਕਰਦੇ ਹਾਂ, ਜ਼ਮੀਨ ਤੇ ਨਿਰਭਰ ਹੈ।
0: ਹਾਂ ਬਿਲਕੁਲ,
1: ਵੇਲੇ ਸਿਰ ਜਿਹੜੀ ਹੈਗੀ ਹੈ, ਮੌਸਮ ਠੀਕ ਹੋ ਜੇ, ਖਾਦ ਬੀਜ ਮਿਲ ਜਾਏ ਤੇ ਕਈ ਪੱਖਾਂ ਤੇ ਮਸ਼ੀਨਰੀ ਮਿਲ ਜਾਏ, ਸਹੀ ਜੀ।
0: ਹਾਂ,
1: ਸੋ ਇਸ ਤਰੀਕੇ ਨਾਲ ਜਿਹੜੀ ਆਪਾਂ ਕਹਿੰਦੇ ਵੀ ਨਿਰਭਰਤਾ ਜਿਹੜੀ ਹੈਗੀ ਹੈ ਹੋਣੀ ਵੀ ਚਾਹੀਦੀ ਹੈਗੀ ਹੈ। ਔਰ ਇਹਦੇ ਨਾਲ ਇੱਕ ਤਰ੍ਹਾਂ ਦਾ ਜਿੱਦਾਂ ਕਹਿੰਦੇ ਕਿ ਆਪਣੇ ਕੁਦਰਤ ਦਾ ਜਿਹੜਾ ਵਧੀਆ ਸੰਤੁਲਨ
0: ਬਰਕਰਾਰ ਰਹਿੰਦਾ ਜੀ। ਇੱਕ ਚੱਕਰ ਹੈ ਜਿਹਨੂੰ ਆਪਾਂ ਕਹਿੰਦੇ ਨੇ ਸਾਈਕਲ, ਉਹ ਸਾਈਕਲ ਦੀ ਜਦੋਂ ਆਪਾਂ ਗੱਲ, ਤੁਸੀਂ ਸਾਈਕਲ ਦੀ ਗੱਲ ਸਬੱਬੀ ਕੀਤੀ ਆਪਾਂ ਨੇ, ਅੱਜ ਬਾਈਸਾਈਕਲ ਪਹਾੜਾ ਪੂਰੀ ਦੁਨੀਆ ਭਰ ਦੇ। ਹੁਣ ਦੇਖੋ ਜਦੋਂ ਦਾ ਸਾਈਕਲ ਸਾਡੀ ਜ਼ਿੰਦਗੀ ਦੇ ਵਿੱਚ ਆਇਆ ਜਾਂ ਜਦੋਂ ਦੀ ਸਾਡੀ ਸਾਈਕਲ ਤਾਂ ਤੇ ਨਿਰਭਰਤ ਹੋਈ, ਹੈਨਾ, ਸਾਡੀ ਨਿਰਭਰਤਾ ਹੋਈ, ਉਦੋਂ ਦੀ ਸਾਡੀ ਜ਼ਿੰਦਗੀ ਨੂੰ ਰਫ਼ਤਾਰ ਮਿਲ ਗਈ। ਕਿਉਂਕਿ ਦੇਖੋ ਸੰਧੂ ਸਾਹਿਬ, ਕਿਤੇ ਆਉਣਾ ਤੇ ਕਿਤੇ ਜਾਣਾ ਕਿੰਨਾ ਬੰਦੇ ਲਈ ਮੁਸ਼ਕਲ ਸੀ। ਆਪਾਂ ਪੈਰੀ ਚੱਲਦੇ ਸੀ ਸਾਡੇ ਲੋਕ ਤੇ ਉਹ ਕਿੰਨੇ ਕੁੰਨੇ ਦਿਨ ਲੱਗ ਜਾਂਦੇ ਸੀ ਕੋਹਾਂ ਬਾਟ ਤੈਅ ਕਰਨ ਨੂੰ ਸਾਨੂੰ।
1: ਹਾਂ ਦੇਖੋ ਪਹਿਲਾਂ ਚੱਕਰ ਬਣਿਆ ਨਾ, ਤੁਸੀਂ ਆਰਾਮ ਜੀ
0: ਚੱਕਰ
1: ਤੋਂ ਪਹਿਲਾਂ ਪਹੀਆ ਆਇਆ।
0: ਹਾਂ
1: ਪਹੀਏ ਨੇ ਫਿਰ ਜਿਹੜੇ ਅਸੀਂ ਤਰੱਕੀ ਦੀ
0: ਸਾਡੀ ਜ਼ਿੰਦਗੀ ਨੂੰ ਪਹੀਏ ਲਾ ਕੇ
1: ਰਸਤੇ ਦੀ। ਤੇ ਇਸ ਕਰਕੇ ਦੇਖੋ ਜਿੱਦਾਂ ਹੁਣ ਆਪਾਂ ਗੱਲ ਕਰਦੇ ਸੀ ਵੀ ਸਾਈਕਲ ਦੀ, ਕਿ ਲੋਕਾਂ ਨੇ ਕੋਹਾਂ ਜੋ ਪਿੰਡ ਜਿਹੜੇ ਹੈਗੇ ਆ ਨਾ ਉਹ ਆਪਣੇ ਸਰ ਕਰ ਲੈਣੇ ਉਹਦੇ ਨਾਲ।
0: ਬਿਲਕੁਲ ਬਿਲਕੁਲ,
1: ਹੁਣ ਜਦੋਂ ਜਦੋਂ ਆਪਾਂ ਇਹਦਾ ਸਾਥ ਛੁੱਟਿਆ ਫਿਰ ਕਈ ਸਮੱਸਿਆਵਾਂ ਜਿਹੜੀਆਂ ਖੜੀਆਂ ਹੋਈਆਂ ਜੀ,
0: ਖੜੀਆਂ ਹੋਈਆਂ ਜੀ। ਸਭ ਤੋਂ ਵੱਡੀ ਸਮੱਸਿਆ ਤਾਂ ਸਿਹਤ ਦੀ, ਦੂਜੀ ਸਮੱਸਿਆ ਰੋਜ਼ਗਾਰ ਦੀ। ਕਿਉਂਕਿ ਦੇਖੋ ਜੇ ਸਾਈਕਲ ਸਾਧਨ ਹੈ ਤੇ ਰੋਜ਼ਗਾਰ ਦਾ ਵੀ ਵਸੀਲਾ ਹੈ
1: ਬਹੁਤ ਵੱਡਾ ਜੀ। ਦੇਖੋ ਹੁਣ ਸਾਈਕਲ ਕਿਸੇ ਨਾਲ ਪੰਚਰ ਹੋ ਜਾਣਾ, ਕਿਸੇ ਚੈਨ ਉਤਰ ਗਈ, ਕੁੱਤਾ ਫੇਲ ਹੋ ਗਿਆ, ਤੇ ਛੋਟੇ ਮੋਟੇ ਜਿਹੜੇ ਹੁੰਦੇ ਸੀ ਨਾ ਸੜਕਾਂ ਦੇ ਕੰਢੇ ਬੈਠੇ ਉਹਨਾਂ ਨੂੰ ਰੋਜ਼ਗਾਰ ਮਿਲਦਾ ਸੀ, ਰੋਜ਼ਗਾਰ
0: ਵਸੀਲਾ ਸੀ ਜੀ, ਬਹੁਤ ਵੱਡਾ ਵਸੀਲਾ ਰੋਜ਼ਗਾਰ ਦਾ। ਸੋ ਅੱਜ ਦੇਖੋ ਜੇ ਆਪਾਂ ਕਹੀਏ ਕਿਸੇ ਚੀਜ਼ ਦਾ ਜਿੱਦਾਂ ਕਹਿੰਦੇ ਕਿ ਅਲੋਪ ਹੋ ਜੂ, ਅਲੋਪਤਾ ਉਹ ਨੀ ਹੈ, ਚੀਜ਼ ਕਿਸੇ ਨਾ ਕਿਸੇ ਰੂਪ ਚ ਜ਼ਿੰਦਾ ਰਹਿੰਦੀ ਹੈ, ਸਮਾਜ ਨੇ ਰੱਖਣਾ ਹੈ।
1: ਸਾਈਕਲ ਦੇਖੋ ਹੁਣ ਬਦਲ ਕੇ ਆ ਗਏ,
0: ਬਦਲ ਕੇ ਆ ਗਏ।
1: ਪਹਿਲਾਂ ਜਿਹੜਾ ਬੜਾ ਆਪਾਂ ਕਹਿੰਦੇ ਜੀ ਬੜਾ ਸਧਾਰਨ ਜਿਹਾ ਮੰਨ ਕੇ ਚੱਲਦੇ ਸੀ, ਹੁਣ ਇਹਨਾਂ ਚ ਇਹੋ ਜਿਹੇ ਸਾਈਕਲ ਆ ਗਏ ਆ ਵੀ ਤੁਸੀਂ ਕਹਿੰਦਾ ਮੇਰੇ ਉੱਪਰ ਬਹਿ ਜਾਓ, ਆਪੇ ਦੌੜਾਉਣਾ ਫਿਰ
0: ਗੇਰਾਂ ਵਾਲੇ ਸਾਈਕਲ ਹੈ ਜੀ। ਹੁਣ ਤਾਂ ਜਿੱਦਾਂ ਆਪਾਂ ਕਹਿੰਦੇ ਦੌੜਾਕ ਜਿਹੜੇ ਸਾਡੇ ਸਾਈਕਲ ਦੌੜ ਕਰਦੇ ਹੈ ਉਹ ਤਾਂ ਸਾਈਕਲਾਂ ਦੇ ਮੁੱਲ ਹੀ ਦੇਖੋ ਇੰਨੇ ਕਦੇ ਬੰਦਾ ਪੁੱਛ ਕੇ ਦੰਗ ਰਹਿ ਜਾਂਦਾ। ਸੋ ਇਸ ਕਰਕੇ ਅੱਜ ਜਦੋਂ ਆਪਾਂ ਪੂਰੇ ਵਿਸ਼ਵ ਭਰ ਦੇ ਵਿੱਚ ਸਾਈਕਲ ਦਿਹਾੜੇ ਦੀ ਗੱਲ ਕਰਦੇ ਹਾਂ, ਇਹ ਹੈ ਕਿ ਜਿੱਦਾਂ ਆਪਾਂ ਪਹਿਲਾਂ ਕੀਤਾ ਕਿ ਇੱਕ ਨਿਰਭਰਤਾ ਹੈ, ਅਸੀਂ ਇਹਦਾ ਰੁਜ਼ਗਾਰ ਉਹਨੂੰ ਪੈਦਾ ਕਰਨਾ ਹੈ ਕਿਉਂਕਿ ਰੁਜ਼ਗਾਰ ਦੇ ਉੱਤੇ ਬਹੁਤ ਸਾਰੇ ਲੋਕਾਂ ਦੀ ਨਿਰਭਰਤਾ ਹੈ। ਦੂਜਾ ਇਹ ਹੈ ਕਿ ਪੂਰਕ ਉਹ ਸਾਡੇ ਸਰੀਰ ਨੂੰ ਤੰਦਰੁਸਤੀ ਵੀ ਦਿੰਦਾ ਹੈ। ਹੁਣ ਤੁਸੀਂ ਦੇਖੋ ਜਦੋਂ ਸਾਈਕਲ ਚਲਾਉਣਾ ਛੱਡਿਆ ਹੈ ਲੋਕਾਂ ਨੇ ਕਿੰਨੀਆਂ ਸਾਹ ਨੂੰ ਲੈ ਕੇ ਤਕਲੀਫਾਂ, ਕਿੰਨੀਆਂ ਸਰੀਰ ਦੀ ਸਿਹਤ ਨੂੰ ਲੈ ਕੇ ਤਕਲੀਫਾਂ ਸਾਡੇ ਸਾਹਮਣੇ ਹੈਗੀਆਂ ਨੇ। ਸੋ ਇਸ ਕਰਕੇ ਇੱਕ ਤਾਂ ਦੇਖੋ ਸਭ ਤੋਂ ਵੱਡੀ ਸਮੱਸਿਆ ਜਦ ਤੱਕ ਸਾਈਕਲ ਸੀ ਕੋਈ ਪੋਲਿਊਸ਼ਨ ਦਾ ਨਾਂ ਹੈ ਸੀ, ਹੁਣ ਜਦੋਂ ਦੀ ਮਸ਼ੀਨਰੀ ਆ ਗਈ ਹੈ ਕਿ ਮਸ਼ੀਨਰੀ ਨੇ ਤੇਲ ਪੈਣਾ ਧੂੰਆਂ ਮਾਰਨਾ, ਤੇ ਕਿੰਨੀਆਂ ਮਸ਼ੀਨਰੀਆਂ ਦੇ ਕਿੰਨੇ ਸੜਕਾਂ ਦੇ ਉੱਤੇ ਆਵਾਜਾਈ ਦੇ ਵਿੱਚ ਆਪਾਂ ਦੇਖਦੇ ਹਾਂ ਰੋਜ਼ ਹਾਦਸੇ ਹੋ ਰਹੇ ਹੈ, ਕਿੰਨਾ ਪੋਲਿਊਸ਼ਨ ਹੋ ਰਿਹਾ ਹੈ। ਇਹ ਕਹਿ ਸਕਦੇ ਕਿ ਫਾਇਦੇ ਹੈ ਪਰ ਜਿੰਨੇ ਉਹਦੇ ਨੁਕਸਾਨ ਹੈ ਉਹ ਅਣਗਿਣਤ ਹੈ। ਸੋ ਇਸ ਕਰਕੇ ਅੱਜ ਵੀ ਸਾਈਕਲ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਥੋੜਾ ਨਹੀਂ, ਹੈਨਾ, ਜਿੱਦਾਂ ਆਪਾਂ ਕਹਿ ਸਕਦੇ ਹਾਂ ਜਿੰਨਾ ਹੈ, ਜਿੰਨਾ ਵੀ ਤੁਸੀਂ ਆਪਣੀ ਐਕਸਰਸਾਈਜ਼ ਦੇ ਤੌਰ ਤੇ
1: ਅਪਣਾ ਲਓ ਜੀ,
0: ਅਪਣਾਓ ਆਪਣੇ ਬੱਚਿਆਂ ਨੂੰ ਤਾਂ ਜ਼ਰੂਰ ਆਦਤ ਪਾਓ ਸੰਧੂ ਸਾਹਿਬ, ਕਿ ਜਿਹੜੇ ਬੱਚੇ ਵੀ ਮੋਟਰਸਾਈਕਲ ਲੈ ਕੇ ਨਾਲ ਦੀ ਨਾਲ ਉਡਾਰੀ ਮਾਰ ਜਾਂਦੇ ਨਾ ਵੀ ਮੈਂ ਆਹ ਬਰਫ਼ ਲੈ ਕੇ ਆਇਆ ਜਾਂ ਆਹ ਚੀਜ਼ ਲੈ ਕੇ ਆਇਆ, ਕਮ ਸੇ ਕਮ ਨਿਆਣਿਆਂ ਨੂੰ ਇੰਨੀ ਆਦਤ ਪਾਓ ਕਿ ਥੋੜਾ ਮੋਟਾ ਸਾਈਕਲ ਜ਼ਰੂਰ ਚਲਾਓ
1: ਜੀ।
0: ਏਦਾਂ ਕਰਦੇ ਆ ਫਿਰ ਦੋ

0: ਆਂਦੀ ਰੁਲੀ ਆਂਦੀ
1: ਸੰਧੂ ਸਾਹਿਬ ਕਿਸਾਨਾਂ ਦੀ ਬਿਹਤਰੀ ਲਈ ਬਹੁਤ ਸਾਰੇ ਵਿਭਾਗ ਹੈ ਜਿਹੜੇ ਅਲੱਗ ਅਲੱਗ ਤੌਰ ਤੇ ਆਪਣੇ ਤੌਰ ਤੇ ਕੰਮ ਕਰਦੇ ਹੈ ਹੁਣ ਖੇਤੀਬਾੜੀ ਵਿਭਾਗ ਹੈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਇਹ ਕਿਸਾਨਾਂ ਨਾਲ ਬਹੁਤ ਪੱਖਾਂ ਤੇ ਜੁੜਿਆ ਹੋਇਆ ਸਿੱਧੇ ਤੌਰ ਤੇ ਵੱਖ ਵੱਖ ਤਰ੍ਹਾਂ ਨਾਲ ਮਦਦ ਕੈਂਪ ਲਾ ਕੇ ਹਨਾ ਜਾਂ ਕਿਸੇ ਤਰ੍ਹਾਂ ਨਾਲ ਹੋਰ ਤਰ੍ਹਾਂ ਜਾਣਕਾਰੀ ਦੇ ਸੋਮਿਆਂ ਦੇ ਨਾਲ ਕਿਸਾਨੀ ਦੀ ਬਿਹਤਰੀ ਲਈ ਹਮੇਸ਼ਾ ਤੋਂ ਉਪਰਾਲੇ ਕਰਦਾ ਆ ਰਿਹਾ ਹੈ
0: ਬਿਲਕੁਲ ਬਿਲਕੁਲ ਜੀ
1: ਸੋ ਇਸੇ ਤਰ੍ਹਾਂ ਇੱਕ ਨਾ ਜਲੰਧਰ ਦੇ ਵਿਚ ਇਸ ਵਿਭਾਗ ਵੱਲੋਂ ਕੈਂਪ ਲਾਇਆ ਗਿਆ ਇਹਦੇ ਆਧਾਰਤ ਜਿਹੜਾ ਹੈ ਇਹ ਆਪਾਂ ਰੇਡੀਓ ਰਿਪੋਰਟ ਹੈ ਇਸ ਨਾਲ ਸਾਂਝੀ ਕਰਦੇ
2: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ ਵੱਲੋਂ ਖੇਤ ਬਚਾਓ ਅਭਿਆਨ ਤਹਿਤ ਕਿਸਾਨ ਜਾਗਰੂਕਤਾ ਮੁਹਿੰਮ ਚਲਾਈ ਗਈ ਇਸ ਦੌਰਾਨ ਕਿਸਾਨਾਂ ਨੂੰ ਫਸਲਾਂ ਦੀ ਸੁਰੱਖਿਆ ਅੱਗ ਦੀਆਂ ਘਟਨਾਵਾਂ ਤੋਂ ਬਚਾਅ ਅਤੇ ਖੇਤੀ ਨਾਲ ਸੰਬੰਧਿਤ ਅਹਿਮ ਜਾਣਕਾਰੀਆਂ ਦਿੱਤੀਆਂ ਗਈਆਂ ਵਿਭਾਗੀ ਅਧਿਕਾਰੀਆਂ ਨੇ ਕਿਸਾਨਾਂ ਨੂੰ ਸਾਵਧਾਨੀ ਵਰਤਣ ਅਤੇ ਖੇਤਾਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕਣ ਦੀ ਅਪੀਲ ਕੀਤੀ
3: ਮੇਰਾ ਨਾਮ ਡਾਕਟਰ ਮਨਦੀਪ ਸਿੰਘ ਹੈ ਮੈਂ ਖੇਤੀਬਾੜੀ ਵਿਕਾਸ ਅਫਸਰ ਮਾਰਕੀਟਿੰਗ ਜ਼ਿਲ੍ਹਾ ਜਲੰਧਰ ਵਿਖੇ ਸੇਵਾ ਨਿਭਾ ਰਿਹਾ ਹਾਂ ਤੇ ਅੱਜ ਅਸੀਂ ਇਸ ਪਿੰਡ ਅਰਜਨਵਾਲ ਬਲਾਕ ਆਦਮਪੁਰ ਜ਼ਿਲ੍ਹਾ ਜਲੰਧਰ ਵਿਖੇ ਕਿਸਾਨ ਵੀਰਾਂ ਨੂੰ ਜੋ ਖੇਤ ਬਚਾਓ ਮੁਹਿੰਮ ਹੈ ਉਹਦੇ ਤਹਿਤ ਕਿਸਾਨ ਵੀਰਾਂ ਨੂੰ ਕੈਂਪ ਲਗਾ ਰਹੇ ਹਾਂ ਇਹਦੇ ਵਿੱਚ ਅਸੀਂ ਕਿਸਾਨ ਵੀਰਾਂ ਨੂੰ ਕੁਦਰਤੀ ਸੋਮਿਆਂ ਦੀ ਜੋ ਸਾਂਭ ਸੰਭਾਲ ਹੈ ਉਹਦੇ ਬਾਰੇ ਅਸੀਂ ਜਾਗਰੂਕ ਕਰ ਰਹੇ ਹਾਂ ਕਿ ਕਿਵੇਂ ਕੁਦਰਤੀ ਸੋਮੇ ਆ ਉਹਨੂੰ ਸਾਨੂੰ ਸਾਂਭਣਾ ਚਾਹੀਦਾ ਕਿਉਂਕਿ ਗੁਰਬਾਣੀ ਵਿੱਚ ਵੀ ਧੰਨ ਧੰਨ ਸ੍ਰੀ

0: ਗੁਰੂ ਨਾਨਕ ਦੇਵ ਜੀ ਨੇ ਫਰਮਾਨ ਕੀਤਾ ਹੈ ਕਿ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਦੇਈ ਲਖਿਆ, ਕਿ ਇਸ ਕੁਦਰਤ ਦੇ ਵਿੱਚ ਉਸ ਪਰਮਾਤਮਾ ਦਾ ਵਾਸ ਹੈ ਤੇ ਸਾਨੂੰ ਇਸ ਕੁਦਰਤ ਨੂੰ ਜਿਹੜਾ ਜੋ ਪੰਜਾਬ ਦੀ ਜਿਹੜੀ ਇੰਨੀ ਜ਼ਰਖੇਜ਼ ਧਰਤੀ ਹੈ ਉਹ ਜੋ ਪਰਮਾਤਮਾ ਨੇ ਸਾਨੂੰ ਕੁਦਰਤੀ ਵਸੀਲੇ ਬਖਸ਼ੇ ਨੇ ਉਹਨਾਂ ਨੂੰ ਸਾਨੂੰ ਸਾਂਭ ਸੰਭਾਲ ਕਰਨੀ ਚਾਹੀਦੀ ਹੈ, ਕਿਉਂਕਿ ਜਦੋਂ ਸਾਡੇ ਕੁਦਰਤੀ ਵਸੀਲੇ ਸਾਡੇ ਕੋਲ ਹੈ ਤੇ ਅਸੀਂ ਹਰ ਜਿਹੜੀ ਲੋੜ ਹੈ ਉਹ ਅਸੀਂ ਆਪਣੀ ਪੂਰੀ ਕਰ ਸਕਦੇ ਹਾਂ, ਤੇ ਸਾਨੂੰ ਜਿਹੜੇ ਕੁਦਰਤੀ ਵਸੀਲੇ ਆਪਣੇ ਤੇ ਆਪਣੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਦੇ ਲਈ ਸਾਂਭ ਕੇ ਜਿਹੜੇ ਆ ਰੱਖਣੇ ਚਾਹੀਦੇ ਆ, ਕਿਉਂਕਿ ਜਦੋਂ ਅਸੀਂ ਕੁਦਰਤੀ ਵਸੀਲਿਆਂ ਨਾਲ ਖਿਲਵਾੜ ਕਰਦੇ ਹਾਂ ਜਾਂ ਝੋਨੇ ਦੀ ਪਰਾਲੀ ਜਾਂ ਨਾੜ ਨੂੰ ਅਸੀਂ ਅੱਗ ਲਗਾਉਂਦੇ ਹਾਂ ਤੇ ਬਹੁਤ ਸਾਰੇ ਜਿਹੜੇ ਨੁਕਸਾਨ ਹੈ ਉਹ ਹੋ ਜਾਂਦੇ ਨੇ, ਜਿਵੇਂ ਕਿ ਜਿਹੜੇ ਜੀਵ ਜੰਤੂ ਹੈ ਉਹਨਾਂ ਦਾ ਨੁਕਸਾਨ, ਪਸ਼ੂ ਪੰਛੀਆਂ ਦਾ ਨੁਕਸਾਨ, ਖੁਰਾਕੀ ਜਿਹੜੇ ਤੱਤ ਹੈ ਉਹ ਅੱਗ ਨਾਲ ਸੜ ਜਾਂਦੇ ਨੇ, ਸੂਖਮ ਜੀਵਾਂ ਦਾ ਨੁਕਸਾਨ ਹੋ ਜਾਂਦਾ ਤੇ ਭੂਮੀ ਦੀ ਸਿਹਤ ਤੇ ਆਲੇ ਦੁਆਲੇ ਦੇ ਰੁੱਖ ਜਿਹੜੇ ਆ ਉਹ ਸੜ ਕੇ ਨਸ਼ਟ ਹੋ ਜਾਂਦੇ ਆ। ਇਸ ਤੋਂ ਇਲਾਵਾ ਜਿਹੜੀਆਂ ਬਹੁਤ ਹੀ ਭਿਆਨਕ ਤੇ ਜ਼ਹਿਰੀਲੀਆਂ ਜਿਹੜੀਆਂ ਗੈਸਾਂ ਉਹ ਅਸਮਾਨ ਦੇ ਵਿੱਚ ਚਲੀਆਂ ਜਾਂਦੀਆਂ ਤੇ ਜਿਹੜੀ ਮਨੁੱਖੀ ਸਿਹਤ ਲਈ ਜਿਹੜੀਆਂ ਉਹ ਹਾਨੀਕਾਰਕ ਹੈ। ਸੋ ਸਾਰੇ ਕਿਸਾਨ ਵੀਰਾਂ ਨੂੰ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਸਾਡੇ ਕੁਦਰਤੀ ਵਸੀਲੇ ਨੇ, ਪੰਜਾਬ ਦੀ ਜੋ ਜ਼ਰਖੇਜ਼ ਮਿੱਟੀ ਹੈ, ਨਿਰਮਲ ਪਾਣੀ ਹੈ ਤੇ ਸਾਫ਼ ਹਵਾ ਹੈ, ਇਹਨੂੰ ਸਾਨੂੰ ਬਚਾਉਣਾ ਚਾਹੀਦਾ ਹੈ।
1: ਮੈਂ ਡਾਕਟਰ ਪੀ ਸੀ ਭਾਰਦਵਾਜ, ਇੰਚਾਰਜ ਸੈਂਟਰ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਸੈਂਟਰ ਜਲੰਧਰ। ਤੋ ਇਹ ਜੋ ਖੇਤ ਬਚਾਓ ਅਭਿਆਨ, ਇਸਕੇ ਅੰਤਰਗਤ ਹਮ ਲੋਕ ਜੋ ਹੈ ਕਿਸਾਨੋਂ ਮੈਂ ਇਹ ਜਾਗਰੂਕਤਾ ਕਰਵਾਨੇ ਕੀ ਕੋਸ਼ਿਸ਼ ਕਰ ਰਹੇ ਹੈ ਕਿ ਜੋ ਕਿਸਾਨ ਭਾਈ ਹਮਾਰੇ ਅੰਧਾਧੁੰਦ ਦਵਾਈਆਂ ਕਾ ਪ੍ਰਯੋਗ ਕਰ ਰਹੇ ਹੈ, ਇਸਸੇ ਜੋ ਹਮਾਰਾ ਵਾਤਾਵਰਣ ਖਰਾਬ ਹੋ ਰਹਾ ਹੈ, ਇਸਕੇ ਬਾਰੇ ਮੈਂ ਹਮ ਕਿਸਾਨੋਂ ਕੋ ਬਤਾ ਰਹੇ ਹੈ ਕਿ ਜੋ ਹਮਾਰੇ ਕਿਸਾਨ ਭਾਈ ਇਹ ਸੋਚਤੇ ਹੈ ਕਿ ਕੀੜੇ ਔਰ ਬਿਮਾਰੀਆਂ ਕਾ ਇਲਾਜ ਸਿਰਫ ਦਵਾਈਆਂ ਕਾ ਛਿੜਕਾਵ ਹੈ, ਐਸੀ ਬਾਤ ਨਹੀਂ ਹੈ। ਹਮਾਰੇ ਇਹ ਜੋ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਹੈ, IPM ਕੀ ਜੋ ਸਕੀਮ ਹੈ, ਇਸਮੇ ਏਕ ਸੇ ਜ਼ਿਆਦਾ ਤਰੀਕੇ ਹੈ ਜਿਸਸੇ ਹਮ ਕੀੜੇ ਔਰ ਬਿਮਾਰੀਆਂ ਕਾ ਸਮਾਧਾਨ ਕਰ ਸਕਤੇ ਹੈ। ਤੋ ਇਸਮੇ ਜੋ ਹਮ ਦਵਾਈਆਂ ਕਾ ਅੰਧਾਧੁੰਦ ਪ੍ਰਯੋਗ ਕਰ ਰਹੇ ਹੈ, ਇਸਕਾ ਜੋ ਹਮਾਰੇ ਸਾਈਡ ਇਫੈਕਟਸ ਹੈ ਸਭਕੋ ਪਤਾ ਹੈ ਕਿ ਸਭਸੇ ਪਹਿਲੇ ਤੋ ਏਕ ਇਸਕਾ ਜੋ ਸਭਸੇ ਬੜਾ ਸਾਈਡ ਇਫੈਕਟ ਹੋ ਰਹਾ ਹੈ ਕਿ ਹਮਾਰੇ ਜੋ ਕੀੜੇ ਹੈ ਉਨਮੇ ਸਹਿਣ ਸ਼ਕਤੀ ਆ ਰਹੀ ਹੈ, ਉਨਮੇ ਰੈਜ਼ਿਸਟੈਂਸ ਪਾਵਰ ਆ ਰਹੀ ਹੈ, ਉਨਕੋ ਅਗਰ ਹਮ ਪਿਓਰ ਦਵਾਈ ਮੇ ਵੀ ਡਾਲ ਰਹੇ ਕੀੜੇ ਐਸੇ ਹੈ ਤੋ ਉਹ ਉਸ ਦਵਾਈ ਸੇ ਨਹੀਂ ਮਰ ਰਹੇ। ਤੋ ਇਸਕੋ ਮਤਲਬ ਇਸ ਚੀਜ਼ ਸੇ ਬਚਨੇ ਕੇ ਲਈ ਜੋ ਰੈਜ਼ਿਸਟੈਂਸ ਹੈ ਇਸਕੋ ਯੇ ਕਰਨੇ ਕੇ ਲਈ ਹਮਾਰੇ ਜੋ ਦੂਸਰੇ ਤਰੀਕੇ ਹੈ, ਇੱਕ ਤਰ੍ਹਾਂ ਸੇ ਦੇਸੀ ਤਰੀਕੇ ਹੈ ਜੋ ਫਾਰਮਰਸ ਜੋ ਹੈ ਆਪਣੇ ਲੈਵਲ ਪੇ ਵੀ ਇਸਕੋ ਅਪਣਾ ਸਕਤੇ ਹੈ। ਤੋ ਸਭਸੇ ਪਹਿਲੇ ਤੋ ਹਮਾਰਾ ਇਹ ਜੋ ਹੈ ਕਿ ਇਸਕੇ ਅੰਤਰਗਤ ਪਹਿਲੇ ਹਮਾਰਾ ਕਲਚਰਲ ਮੈਥਡ ਆਤਾ ਹੈ। ਕਲਚਰਲ ਮੈਥਡ ਮੈਂ ਕਿ ਸਭਸੇ ਪਹਿਲੇ ਜੋ ਹਮਾਰਾ ਮਿੱਟੀ ਔਰ ਬੀਜ ਕਾ ਉਪਚਾਰ ਬੜਾ ਜ਼ਰੂਰੀ ਹੈ, ਕਿਉਂਕਿ ਜੋ ਬਿਮਾਰੀਆਂ ਮਤਲਬ ਜ਼ਿਆਦਾਤਰ ਬਿਮਾਰੀਆਂ ਜੋ ਹੈ ਮਿੱਟੀ ਔਰ ਬੀਜ ਸੇ ਆਤੀ ਹੈ। ਤੋ ਅਗਰ ਹਮਾਰਾ ਬੀਜ ਸਵਸਥ ਹੋਗਾ ਤੋ ਹਮ ਕਿਸਾਨੋਂ ਕੋ ਸਭਸੇ ਪਹਿਲੇ ਜੋ ਬੀਜ ਅਭਿਆਨ ਕੇ ਅੰਤਰਗਤ ਇਹ ਬਤਾ ਰਹੇ ਕਿ ਹਮਾਰਾ ਜੋ ਬੀਜ ਹੈ ਉਸਕੋ ਹਮਨੇ ਟ੍ਰੀਟਮੈਂਟ ਕਰਨਾ, ਉਸਕੋ ਸ਼ੋਧਿਤ ਕਰਨਾ ਹੈ, ਕਿਉਂਕਿ ਇੱਕ ਵਾਰ ਬਿਮਾਰੀ ਜੋ ਬੀਜ ਸੇ ਆਤੀ ਹੈ ਉਸਕੋ ਬਾਅਦ ਮੈਂ ਬਾਰ ਬਾਰ ਦਵਾਈ ਛਿੜਕਨੇ ਸੇ ਉਹ ਟੈਂਪਰੇਰੀ ਕੰਟਰੋਲ ਹੋਤਾ, ਉਸਕੋ ਕੰਟਰੋਲ ਹੋਤਾ ਨਹੀਂ ਹੈ। ਤੋ ਅਗਰ ਹਮ ਬੀਜ ਕੋ ਸ਼ੁਰੂ ਮੇ ਇਸਕੋ ਸਵਸਥ ਕਰ ਲੇਂਗੇ, ਮਿੱਟੀ ਕਾ ਅਗਰ ਹਮ ਟ੍ਰੀਟਮੈਂਟ ਕਰ ਦੇਂਗੇ ਤੋ ਹਮਾਰੀ ਜੋ ਕਾਫੀ ਬਿਮਾਰੀਆਂ ਜੋ ਯਹੀ ਸੇ ਸ਼ੁਰੂ ਸੇ ਮਤਲਬ ਇਹ ਹਰ ਮਤਲਬ ਕਮ ਹੋਣਾ ਸ਼ੁਰੂ ਹੋ ਜਾਏਗੀ। ਔਰ ਦੂਸਰਾ ਹਮਾਰੇ ਜੋ ਹੈ ਯੂਨੀਵਰਸਿਟੀਜ਼ ਵਗੈਰਾ ਜੋ ਰੈਜ਼ਿਸਟੈਂਸ ਰੈਜ਼ਿਸਟੈਂਟ ਵਰਾਇਟੀਜ਼ ਵਗੈਰਾ ਨਿਕਾਲੀ ਹੈ ਉਹ ਅਗਰ ਉਹ ਕਿਸਾਨ ਭਾਈ ਅਗਰ ਉਸਕਾ ਪ੍ਰਯੋਗ ਕਰੇਂਗੇ ਤੋ ਉਸਸੇ ਜੋ ਹੈ ਮਤਲਬ ਕਾਫੀ ਫਾਇਦਾ ਹੋ ਜਾਏਗਾ, ਅੱਗੇ ਜੋ ਇਸਕੋ ਕੀੜਾ ਬਿਮਾਰੀ ਲੱਗਣੇ ਕਾ ਚਾਂਸ ਕਮ ਹੋ ਜਾਏਗਾ। ਦੂਸਰਾ ਹਮਾਰਾ ਤਰੀਕਾ ਜੋ ਹੈ ਇਸਕੋ ਮਕੈਨਿਕਲ ਬੋਲਤੇ ਹੈ ਕਿ ਜੋ ਹਮਾਰੇ ਕੀੜੇ ਹੈ, ਕੀੜੇ ਜੋ ਹੈ ਉਹ ਇੱਕ ਲਾਈਫ ਸਾਈਕਲ ਹੋਤਾ ਹੈ, ਜੈਸੇ ਆਪ ਤਿੱਤਲੀ ਹੋਤੀ ਹੈ, ਪਤੰਗਾ ਹੋਤਾ ਹੈ ਉਹ ਅੰਡੇ ਦੇਤਾ, ਅੰਡੇ ਸੇ ਜੋ ਡੈਮੇਜਿੰਗ ਸਟੇਜ ਹੋਤੀ ਹੈ ਉਹ ਸੁੰਡੀ ਹੋਤੀ ਹੈ, ਤੋ ਜੋ ਸੁੰਡੀ ਹੈ ਉਸਕੋ ਮਤਲਬ ਉਸੇ ਅੱਗੇ ਫਿਰ ਪਤੰਗਾ ਬਣਤਾ ਹੈ। ਤੋ ਹਮਾਰੇ ਜੋ ਅਗਰ ਹਮ ਇਸਕੋ ਮਕੈਨਿਕਲੀ ਅਗਰ ਇਸਕੋ ਹਮ ਜੈਸੇ ਹਮਨੇ ਇੱਕ ਪਤੰਗਾ ਕੋ ਅਗਰ ਮਾਰ ਦੇਤੇ ਹੈ ਤੋ ਇੱਕ ਪਤੰਗਾ ਜੋ ਲਗਭਗ ਮਤਲਬ ਐਵਰੇਜ ਮੇ ਅਲੱਗ ਅਲੱਗ ਕੀੜੇ ਜੋ ਹੈ 200-300 ਅੰਡੇ, ਠੀਕ ਅੰਡੇ ਜੋ 500 ਅੰਡੇ ਵੀ ਦੇਤੇ ਹੈ, ਤੋ ਅਗਰ ਆਪਨੇ ਇੱਕ ਅਗਰ ਆਪਨੇ ਤਿੱਤਲੀ ਕੋ ਮਾਰ ਦੀ ਇਸਕਾ ਮਤਲਬ ਆਪਨੇ ਜੋ ਹੈ ਬਹੁਤ ਜ਼ਿਆਦਾ ਕੰਟਰੋਲ ਕਰ ਦਿਆ। ਤੋ ਮਤਲਬ ਇਹ ਇੱਕ ਮਤਲਬ ਪ੍ਰੋਸੈਸ ਹੈ ਜਿਸਸੇ ਕਿ ਹਮ ਜੋ ਆਪਣੇ ਉਸਕੇ ਲਾਈਫ ਸਾਈਕਲ ਕੋ ਤੋੜ ਸਕਤੇ ਔਰ ਜੋ ਕੀੜੋ ਕਾ ਮਤਲਬ ਅੱਗੇ ਜੋ ਉਸਕਾ ਉਹ ਹੈ ਪ੍ਰਭਾਵ ਅਟੈਕ ਹੈ ਉਸਕੋ ਹਮ ਕਮ ਕਰ ਸਕਤੇ। ਤੀਸਰਾ ਹਮਾਰਾ ਜੋ ਹੈ ਹਮਾਰੇ ਕੁਛ ਕੀੜੇ ਐਸੇ ਹੋਤੇ ਹੈ ਜੋ ਕੁਦਰਤੀ ਤੌਰ ਪੇ ਜੋ ਸਕਿੰਗ ਫੈਸ ਹੈ ਜੋ ਰਸ ਚੂਸਣ ਵਾਲੇ ਕੀੜੇ ਹੈ ਉਹ ਪੀਲੀ ਚੀਜ਼ ਕੀ ਤਰਫ ਕੋ ਅਟਰੈਕਟ ਹੋਤੇ, ਤੋ ਹਮ ਯੈਲੋ ਸਿੱਕੀ ਟ੍ਰੈਪ ਔਰ ਜੋ ਥ੍ਰਿਪਸ ਵਗੈਰਾ ਹੋਤੀ ਉਹ ਬਲੂ ਸਿੱਕੀ ਟ੍ਰੈਪਸ ਯਾ ਫਿਰੋਮਨ ਟ੍ਰੈਪਸ ਹੋਤੇ ਹੈ। ਅਗਰ ਹਮ ਇਸਕੋ ਖੇਤ ਮੇ ਸ਼ੁਰੂ ਮੇ ਜੈਸੇ ਹਮਾਰੀ ਫਸਲ 20-25 ਦਿਨ ਕੀਤੀ ਅਗਰ ਉਹ ਖੇਤ ਮੇ ਲਗਾ ਦੇਤੇ ਨਿਗਰਾਨੀ ਕੇ ਲੀਏ ਤੋ ਉਸਸੇ ਕਿਆ ਹੋਤਾ ਕਿ ਉਹ ਜੋ ਇੱਕ ਜੋ ਮੇਲ ਮਤਲਬ ਨਰਮ ਜੋ ਹੋਤਾ ਹੈ ਇਸਮੇ

0: वो सोया आके अट्रैक्ट होते हैं, फिल्म ड्रामे आ जाते हैं। उससे क्या होता है कि एक तो हमें पता लगता है कि हमारे खेत में जो है कीड़ों का अटैक होने वाला है, तो उससे जब नर जो उसमें आ जाएगा तो मादा से जब उनकी आपस में मेटिंग नहीं होगी आपस में नहीं, तो आगे अंडे जो है मतलब इनफर्टाइल एग्स जो है तो ऑटोमेटिकली इसका कंट्रोल हो जाता है। तीसरा, हमारे खेत में हमारे कुछ मित्र कीट होते हैं जो किसान भाई हमारे उसको अंधाधुंध प्रयोग करते किसान लोग इसका प्रयोग करते हैं, तो उससे क्या होता है कि जो आपके जो मित्र कीट है क्योंकि जो है दुश्मन कीड़ों के ऊपर फीड करते हैं, मतलब उनका मतलब भोजन जो है दुश्मन कीड़े हैं, जो दुश्मन है वो तो छुपा रहता है, कोई पत्ते के नीचे होता है, कोई फ्रूट फ्रूट के अंदर होता है, पर ये जो मित्र कीड़े होते हैं इनको ढूंढ रहे होते हैं। तो जब हम स्प्रे कर देते हैं किसानों को, जब इनकी पहचान नहीं होती है अंधाधुंध स्प्रे करने से जो पहले चपेट में आ जाते हैं और पहले ही मर जाते हैं। तो हमने जो है ये इन मित्र कीड़ों को भी बचाना है और ये जो हम अंधाधुंध दवाइयों का प्रयोग कर रहे हैं इससे भी बचना है, ताकि हमारा एनवायरमेंट जो हम अपने वातावरण को भी बचा सकें और ये जो हमारे मित्र कीड़े जिससे कि हम इनको कीड़ों को बीमारियों का रोकथाम करते हैं, ये इनको भी बचाया जा सके, ताकि हम कम से कम जो है मतलब ये दवाइयों का प्रयोग करें क्योंकि इससे बहुत ज्यादा नुकसान हो रहे हैं।
1: मैं गुरप्रीत सिंह सहायक मंडीकरण अफसर जिला जलंधर, जिवें कि डॉक्टर सुशांत जी ने दस्या भी अपना जिहड़ा जो कैंप लगा रहे हैं जिहड़ा वह खेत बचाओ मुहिम स्कीम अधीन लगा रहे हैं। खेत बचाओ मुहिम स्कीम का मतलब यह मतलब नहीं खेत ही बचाना वा, कुदरती सोमियां नूं किवें बचाउणा आपां, ਉਹਦੇ ਵਿਚ ਵੱਖ ਵੱਖ ਵਿਸ਼ਿਆਂ ਤੇ ਵੱਖ ਵੱਖ ਮਾਹਰਾਂ ਵੱਲੋਂ ਗੱਲਬਾਤ ਕਰਨੀ ਹੈ। ਤੇ ਮੇਰਾ ਵਿਸ਼ਾ ਜਿਹੜਾ ਉਹਦੇ ਵਿਚ ਹੈ ਵੀ ਜੇ ਨਾਲ ਨਾਲ ਖੇਤ ਬਚਾਓ ਜਾਂ ਜਿਹੜੇ ਕੁਦਰਤੀ ਸੋਮੇ ਬਚਾਓ, ਨਾਲ ਦੇ ਨਾਲ ਆਪਣੀ ਆਮਦਨ ਨੂੰ ਕਿਵੇਂ ਵਧਾਉਣਾ ਵਾ, ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਹੈ ਨਾ। ਕੱਲਾ ਆਪਾਂ ਕੁਦਰਤੀ ਸੋਮਿਆਂ ਵੱਲ ਤੁਰੇ ਜਾਈਏ ਤੇ ਆਪਣੀ ਆਮਦਨ ਨੂੰ ਵਧੇ ਨਾ ਸਾਡੀ, ਤਾਂ ਆਪਾਂ ਆਪਣੀ ਆਮਦਨ ਨੂੰ ਕਿਵੇਂ ਵਧਾਉਣਾ, ਮੈਂ ਉਹਦੇ ਬਾਰੇ ਗੱਲਬਾਤ ਕਰਾਂਗਾ। ਉਸ ਵਿਚ ਵੀ ਕਿਵੇਂ ਆਪਾਂ ਆਪਣੀ ਜਿਹੜਾ ਫਸਲ ਆ ਉਸ ਅਸੀਂ ਮੰਡੀ ਚ ਵੇਚਣ ਦੀ ਬਚਾਏ, ਉਹਦੀ ਡੱਬਾਬੰਦੀ ਕਰੀਏ, ਉਹਦੀ ਪ੍ਰੋਸੈਸਿੰਗ ਕਰੀਏ, ਕਿਉਂਕਿ ਇੰਡੀਆ ਦੇ ਵਿਚ 2.2% ਸਿਰਫ ਪ੍ਰੋਸੈਸਿੰਗ ਹੁੰਦੀ ਆ, ਜਿਵੇਂ ਆਪਾਂ ਦਾਲਾਂ ਸਬਜ਼ੀਆਂ ਫਲ ਆ, ਤੇ ਬਾਹਰਲੇ ਦੇਸ਼ਾਂ ਚ 70-80% ਹੁੰਦੀ ਆ। ਮਤਲਬ ਕਿ ਇੰਡੀਆ ਦੇ ਵਿਚ ਬਹੁਤ ਜ਼ਿਆਦਾ ਸਕੋਪ ਆ ਵੀ ਆਪਾਂ ਜਿਹੜੀ ਆ ਜੇ ਆਪਾਂ ਫਸਲਾਂ ਦੀ ਡੱਬਾਬੰਦੀ ਕਰੀਏ, ਉਹਦੀ ਪੈਕਿੰਗ ਕਰੀਏ, ਉਹਦੀ ਪ੍ਰੋਸੈਸਿੰਗ ਕਰਕੇ ਵੇਚੀ, ਤਾਂ ਆਪਣਾ ਜਿਹੜਾ ਮੁਨਾਫਾ ਆਪਾਂ ਵਧਾ ਸਕਦੇ ਹਾਂ। ਆਪਾਂ ਉਹਦੇ ਵਿਚ ਮੈਂ ਗੱਲਬਾਤ ਕਰਾਂਗਾ ਵੀ ਕਿਵੇਂ ਆਪਾਂ ਉਹਦੀ ਸਰਟੀਫਿਕੇਸ਼ਨ ਲੈਣੀ ਹੈ, FSSAI ਸਰਟੀਫਿਕੇਟ ਕਿਵੇਂ ਲੈਣਾ ਵਾ, ਐਗ ਮਾਰਕ ਕਿਵੇਂ ਲੈਣਾ ਵਾ। ਐਗ ਮਾਰਕ ਕੀ ਹੈਗਾ ਵੀ ਇੱਕ ਸਰਟੀਫਿਕੇਸ਼ਨ ਆ ਵੀ ਜੇ ਕੋਈ ਪ੍ਰੋਡਕਟ ਵੇਚਣਾ ਵਾ ਉਹ ਤੇ ਇੱਕ ਮਾਰਕਾ ਲਾ ਦੇਣਾ ਆਪਾਂ, ਜਿਵੇਂ ਆਪਾਂ ਕੋਈ ਬਲਬ ਪੱਖਾ ਬਾਜ਼ਾਰ ਚ ਲੈਣ ਜਾਂਦੇ ISI ਮਾਰਕ ਲੱਗਾ ਹੁੰਦਾ ਨਾ ਜੀ, ਇਸੇ ਤਰ੍ਹਾਂ ਖਾਣ ਵਾਲੀਆਂ ਚੀਜ਼ਾਂ ਦੇ ਉੱਤੇ ਇੱਕ ਮਾਰਕਾ ਲਾਉਣਾ ਆਪਾਂ ਐਗ ਮਾਰਕ। ਉਹ ਜਿਹੜਾ ਸਾਡਾ ਜਿਹੜਾ ਵਾ ਸੈਕਸ਼ਨ ਆ ਮੰਡੀਕਰਨ ਸੈਕਸ਼ਨ ਆ ਖੇਤੀਬਾੜੀ ਭਾਗ ਦਾ ਉਹ ਦਿੰਦਾ ਵਾ। ਜੇ ਕੋਈ ਕਿਸਾਨ ਵੀਰ ਉਹ ਕਰਨਾ ਚਾਹੁੰਦਾ ਵਾ ਤੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਵਾ ਵੀ ਆਪਾਂ ਆਪਣੀ ਆਮਦਨ ਨੂੰ ਕਿਵੇਂ ਵਧਾਉਣਾ ਵਾ। ਤੇ ਇਹਦੇ ਨਾਲ ਜਿਹੜਾ ਵਾ ਇਹ ਇਕੱਲਾ ਕਿਸਾਨ ਵਾਸਤੇ ਨਹੀਂ, ਜਿਹੜਾ ਇਹਦਾ ਖਪਤਕਾਰ ਆ ਜਿਹੜਾ ਲਾਭਪਾਤਰੀ ਆ ਜਿਹਨੇ ਖਰੀਦਣਾ ਵਾ ਉਹਦੇ ਵਾਸਤੇ ਬੜਾ ਫਾਇਦੇਮੰਦ ਆ, ਕਿਉਂਕਿ ਉਹਨੂੰ ਇੱਕ ਭਰੋਸਾ ਬਣ ਜਾਂਦਾ ਵੀ ਯਾਰ ਇਹ ਚੀਜ਼ ਵੇਚ ਰਿਹਾ ਵਾ, ਕਿਸਾਨ ਵੇਚ ਰਿਹਾ ਵਾ, ਇਹ ਚੀਜ਼ ਸ਼ੁੱਧ ਵੇਚ ਰਿਹਾ ਵਾ, ਵੀ ਇਹਦੇ ਚ ਕੋਈ ਮਿਲਾਵਟ ਨਹੀਂ ਹੈਗੀ। ਕਿਉਂਕਿ ਅੱਜ ਕੱਲ੍ਹ ਜਿਹੜੀ ਚੀਜ਼ ਬਾਜ਼ਾਰ ਤੇ ਮਿਲ ਰਹੀ ਆ ਉਹਦੇ 80-90% ਮਿਲਾਵਟਾਂ ਦੀ ਚੀਜ਼ਾਂ ਆ ਰਹੀਆਂ। ਜਿਹੜੀ ਪਰਾਲੀ ਆ ਜਾਂ ਨਾੜ ਆ ਉਹਦੇ ਚ ਅਸੀਂ ਇਹ ਕਹਿੰਦੇ ਆ ਵੀ ਜੇ ਆਪਾਂ ਉਹਨੂੰ ਵਿੱਚ ਵਾਲੀਏ ਨਾ, ਜਿਹੜੀ ਯੂਰੀਆ ਵਾ DAP ਆ ਜਾਂ ਛੋਟੇ ਤੱਤ ਜ਼ਿੰਕ ਹੋਗੀ ਸਾਡੀ ਕਾਪਰ ਹੋਗੀ, ਇਹ ਚੀਜ਼ਾਂ ਜਿਹੜੀਆਂ ਉਹ ਆਟੋਮੈਟਿਕ ਉਹਦੇ ਵਿੱਚ ਆ ਜਾਂਦੀਆਂ ਵਾ। ਤੇ ਦੂਜੇ ਨੰਬਰ ਤੇ ਸਾਡਾ ਜਿਹੜਾ ਔਰਗੈਨਿਕ ਕਾਰਬਨ ਆ ਉਹ ਜਿਹੜਾ ਵਾ ਉਹ ਬਹੁਤ ਘੱਟ ਰਿਹਾ ਵਾ, ਸਾਇੰਸ ਦਾ ਨੰਬਰ ਬਹੁਤ ਘੱਟ ਰਿਹਾ ਵਾ। ਜੇ ਆਪਾਂ ਜੇ ਪਰਾਲੀ ਨੂੰ ਜਾਂ ਨਾੜ ਨੂੰ ਵਿੱਚ ਵਾਲੀਏ ਤਾਂ ਆਪਾਂ ਜਿਹੜਾ ਔਰਗੈਨਿਕ ਕਾਰਬਨ ਵਧਾ ਸਕਦੇ ਹਾਂ ਆਪਾਂ। ਉਹਦੇ ਨਾਲ ਕੀ ਹੁੰਦਾ ਵਾ ਵੀ ਇੱਕ ਤੇ ਜਿਹੜੀ ਆ ਉਹਦੀ ਪਾਣੀ ਦੀ ਸੋਖਣ ਦੀ ਸ਼ਕਤੀ ਆ ਜਮੀਨ ਦੀ ਉਹ ਵੀ ਵਧਦੀ ਜਾਂਦੀ ਆ, ਤੇ ਕਿਸਾਨਾਂ ਨੂੰ ਇਹ ਕੈਂਪਾਂ ਰਾਹੀਂ ਜਾਗਰੂਕ ਕਰ ਰਹੇ ਹਾਂ ਵੀ ਇਹਦਾ ਜਿਹੜਾ ਵਾ ਅੱਗ ਨਾ ਲਗਾਈ ਜਾਵੇ।
2: ਮੈਂ ਸੁਖਚੈਨ ਸਿੰਘ, ਜ਼ਿਲ੍ਹਾ ਸਿਖਲਾਈ ਅਫਸਰ ਜਲੰਧਰ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਜਿਸ ਤਰ੍ਹਾਂ ਪੰਜਾਬ ਦੀ ਜੇ ਵਿੱਚ ਇੱਕ ਕਲਚਰ ਆ ਝੋਨੇ ਕਣਕ ਦਾ, ਜਿਸ ਤਰ੍ਹਾਂ ਸਾਡੀ ਕੁਦਰਤੀ ਸੋਮਿਆਂ ਦੀ ਬੜੀ ਉੱਚ ਖਪਤ ਹੋ ਰਹੀ ਆ, ਤੇ ਕਿਸ ਤਰ੍ਹਾਂ ਆਪਾਂ ਕੁਦਰਤੀ ਸੋਮਿਆਂ ਨੂੰ ਬਚਾਉਣਾ, ਜਿਸ ਤਰ੍ਹਾਂ ਪਾਣੀ ਨੂੰ, ਸਾਡੀ ਮਿੱਟੀ ਨੂੰ, ਅਸੀਂ ਵਾਤਾਵਰਨ ਨੂੰ ਬਚਾਉਣਾ, ਇਸ ਮਿਸ਼ਨ ਦੇ ਅਧੀਨ ਅਸੀਂ ਕੈਂਪ ਲਗਾ ਰਹੇ ਹਾਂ ਪਹਿਲੇ ਚ। ਇਸ ਵਿੱਚ ਅਸੀਂ ਕਿਸਾਨਾਂ ਨੂੰ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਕਿ ਕਿਸ ਤਰ੍ਹਾਂ ਆਪਾਂ ਕਰੀਏ ਸਾਡੀ ਜਿਹੜੀ ਮਿੱਟੀ ਦੀ ਸਿਹਤ ਉਹ ਬਰਕਰਾਰ ਰਵੇ, ਉਹਦੇ ਕਰਵੇ ਅਸੀਂ ਜਾਣਕਾਰੀ ਦੇਵਾਂਗੇ। ਨਾਲ ਦੀ ਨਾਲ ਅਸੀਂ ਪਾਣੀ ਬਚਾਉਣ ਵਾਸਤੇ ਜਿਸ ਤਰ੍ਹਾਂ ਅਸੀਂ ਸਰਕਾਰ ਦੀ ਅਸੀਂ ਪਾਣੀ ਬਚਾਉਣ ਤੇ ਕੀ ਸਰਕਾਰ ਕਰੀਏ ਉਹਦੇ ਬਾਰੇ ਨੂੰ ਜਾਣਕਾਰੀ ਦੇਵਾਂਗੇ। ਜਿਸ ਤਰ੍ਹਾਂ ਕਿ ਸਰਕਾਰ ਸਾਨੂੰ ਸਿੱਧੀ ਬਿਜਾਈ ਪਾਸੇ ਹੀ ਜ਼ੋਰ ਦੇ ਰਹੇ ਹਾਂ ਵੀ ਤੁਸੀਂ ਝੋਨੇ ਨੂੰ ਇੱਕ ਸਿੱਧੀ ਫਲੱਡ ਜਿਹੜੀ ਟਰਾਂਸਪਲਾਂਟਿੰਗ ਕਰਦੇ ਝੋਨੇ ਕੱਦੂ ਲੈ ਉਹਨੂੰ ਛੱਡ ਕੇ ਸਿੱਧਾ ਕਿੰਨਾ ਦਾ ਝੋਨੇ ਦੀ ਬਿਜਾਈ ਕਰੋ, ਜਿਸ ਨਾਲ 15-20% ਪਾਣੀ ਬਚਦਾ ਵਾ। ਸਰਕਾਰ ਇਹਦੇ ਵਿੱਚ ਵੀ ਕਿਸਾਨਾਂ ਦੀ ਮਾਲੀ ਮਦਦ ਵੀ ਕਰਦੀ ਆ, 1500 ਰੁਪਏ ਪ੍ਰਤੀ ਏਕੜ ਅਸੀਂ ਕਿੱਲੇ ਦਾ ਜਿਹੜਾ ਕਿਸਾਨ ਕਿੱਲੇ ਦਾ ਸਿੱਧੀ ਬਿਜਾਈ ਝੋਨੇ ਕਰਦਾ ਉਹਨੂੰ ਦਿੰਦੇ ਹਾਂ। ਇਸੇ ਤਰ੍ਹਾਂ

0: ਅਸੀਂ ਪਾਣੀ ਬਚਾਉਣ ਵਾਸਤੇ ਪਾਣੀ ਵੀ ਅੜਵੇ ਕੋਈ ਕਸੂਮਾ ਵਾ ਝੋਨੇ ਦੀ ਜਗ੍ਹਾ ਅਸੀਂ ਮੱਕੀ ਨੂੰ ਉਤਸ਼ਾਹਤ ਕਰਨਾ ਤੇ ਉਹਦੇ ਵਾਸਤੇ ਵੀ ਜਾਣਕਾਰੀ ਦੇਵਾਂਗੇ। ਉਹਦੇ ਵਾਸਤੇ ਵੀ ਸਰਕਾਰ ਜਿਹੜੀ ਆ ਜੇ ਕੋਈ ਕਿਸਾਨ ਵੀਰ ਝੋਨੇ ਦੀ ਫਸਲ ਛੱਡ ਕੇ ਮੱਕੀ ਆਉਂਦਾ ਵਾ ਤੇ ਉਹਦੇ ਵਾਸਤੇ ਅਸੀਂ 17,500 ਪ੍ਰਤੀ ਹੈਕਟੇਅਰ ਦੇ ਉਹਨੂੰ ਇੱਕ ਸਹਾਇਤਾ ਰਾਸ਼ੀ ਦੇਣ। ਸੋ ਸਾਰੇ ਕਿਸਾਨਾਂ ਨੂੰ ਅਪੀਲ ਹੈ ਵੀ ਸਾਨੂੰ ਅਸੀਂ ਆਪਣੀ ਜਿਹੜੀ ਧਰਤੀ ਮਾਤਾ ਵਾ ਸਾਡੇ ਖੇਤ ਆ ਸਾਡਾ ਪਾਣੀ ਆ ਸਾਡੀ ਪਵਨ ਆ ਕਿਉਂਕਿ ਸਾਡੇ ਗੁਰੂ ਸਾਹਿਬਾਂ ਨੇ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤਵ ਦਾ ਦਿੱਤਾ ਸਾਨੂੰ ਵੀ ਸਾਨੂੰ ਇਹਨਾਂ ਚੀਜ਼ਾਂ ਨੂੰ ਬਚਾਉਣਾ ਵਾ। ਉਸ ਚੀਜ਼ਾਂ ਨੂੰ ਬਚਾਉਣ ਵਾਸਤੇ ਅਸੀਂ ਤਕਨੀਕੀ ਜਾਣਕਾਰੀ ਇਸ ਪਿੰਡ ਚ ਦੇ ਰਹੇ ਹਾਂ। ਸਾਡਾ ਟ੍ਰੈਡੀਸ਼ਨ ਬਣ ਗਿਆ ਵੀ ਅਸੀਂ ਝੋਨਾ ਹੀ ਲਾਉਣਾ ਹੁਣ ਉਸ ਟਾਈਮ ਤੇ ਪਹਿਲਾਂ ਜਿਹੜੀਆਂ ਮੱਕੀ ਦੀ ਇੰਨੀਆਂ ਕਿਸਮਾਂ ਨਹੀਂ ਵਧੀਆ ਸੀ ਇੰਨਾ ਝਾੜ ਜਾਂ MSP ਨਹੀਂ ਹੈਗੀ ਸੀ ਵਧੀਆ ਹੁਣ ਜਿਹੜੀਆਂ ਵਾ ਬੜੀਆਂ ਸੋਹਣੀਆਂ ਯੂਨੀਵਰਸਿਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿਸਮਾਂ ਦਿੱਤੀਆਂ ਵਾ ਜਿਨ੍ਹਾਂ ਦਾ ਵਧੀਆ ਝਾੜ ਆ ਤੇ ਇੱਕ ਵਧੀਆ ਤਕਦਾ ਰੇਟ ਮਿਲਦਾ ਵਾ ਤੇ ਇਹਦੇ ਨਾਲ ਜਿਹੜੇ ਸਭ ਤੋਂ ਵੱਡਾ ਜਿਹਾ ਜਿੱਦਾਂ ਪਹਿਲਾਂ ਗੱਲ ਕੀਤੀ ਕੁਦਰਤੀ ਸੋਮਿਆਂ ਦੀ ਸਾਨੂੰ ਪਾਣੀ ਦੀ 15 ਤੋਂ 20% ਜ਼ਿਆਦਾ ਬਚਤ ਹੁੰਦੀ ਆ ਤੇ ਸਾਨੂੰ ਹੌਲੀ ਹੌਲੀ ਕਿਸਾਨ ਆ ਰਹੇ ਆ ਸਰਕਾਰ ਸਹਾਇਤਾ ਰਾਸ਼ੀ ਵੀ ਪ੍ਰਦਾਨ ਕਰ ਰਹੀ ਵੀ 17,500 ਜਿਤਨਾ ਮੈਂ ਪਹਿਲਾਂ ਦੱਸਿਆ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਦੇ ਰਹੇ ਹਾਂ। ਸੋ ਹੌਲੀ ਹੌਲੀ ਕਿਸਾਨ ਆਉਣਗੇ ਤੁਸੀਂ ਅਸੀਂ ਜੋ ਵੀ ਅਸੀਂ ਜ਼ਮੀਨ ਚੋਂ ਕੱਢ ਰਹੇ ਹਾਂ ਜਾਂ ਪਾਣੀ ਦੀ ਜਿਹੜੀ ਬੇਤਸ਼ਾ ਵਰਤੋਂ ਆ ਉਹਨੂੰ ਬਚਾਉਣਾ ਚ ਸੰਜਮ ਨਾਲ ਵਰਤੋਂ ਚਾਹੀਦੀ ਆ ਖਾਦਾਂ ਦੀ ਸੰਜਮ ਚਾਹੀਦੀ ਹੈ ਤੇ ਨਾਲ ਦੀ ਨਾਲ ਅਸੀਂ ਆਪਾਂ ਜੇ ਆਪਾਂ ਵਰਤੋਂ ਕਰਾਂਗੇ ਤਾਂ ਅਸੀਂ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਾਂ ਹੀ ਦੇ ਕੇ ਜਾਵਾਂਗੇ ਜੇ ਆਪਾਂ ਹੁਣ ਸੋਮੇ ਬਚਾ ਕੇ ਰੱਖਾਂਗੇ ਤੇ ਸਾਨੂੰ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਆ ਉਹਦੀ ਸੁਚੱਜੀ ਵਰਤੋਂ ਪਾਣੀ ਦੀ ਕਰਨੀ ਚਾਹੀਦੀ। ਬਹੁਤ ਵਧੀਆ ਰਿਸਪੋਂਸ ਹੈ ਜੀ ਬੜੇ ਜ਼ਿਮੀਦਾਰਾਂ ਨੇ ਇਹਦੇ ਵਿੱਚ ਉਤਸ਼ਾਹਿਤ ਹੋ ਗਏ ਸਾਡੀਆਂ ਗੱਲਬਾਤਾਂ ਸੁਣੀਆਂ ਵਾ ਬੜੀ ਤਕਨੀਕੀ ਜਾਣਕਾਰੀ ਵਧੀਆ ਦੱਸੀ ਆ।
1: ਮੇਰਾ ਨਾਮ ਹਰਜਿੰਦਰ ਕੁਮਾਰ ਮੇਰਾ ਪਿੰਡ ਮਹਿਮਦਪੁਰ ਮੈਂ ਸਰਪੰਚ ਮਹਿਮਦਪੁਰ ਤੋਂ ਖੇਤ ਬਚਾਓ ਜਿਹੜਾ ਕੈਂਪ ਲੱਗਾ ਅਰਜਨਵਾਲ ਦੇ ਵਿੱਚ ਪਿੰਡ ਅਰਜਨਵਾਲ ਦੇ ਵਿੱਚ ਖੇਤੀਬਾੜੀ ਵਿਭਾਗ ਤੇ ਹੋਰ ਨਾਲ ਕੋਈ ਵਿਭਾਗ ਆਏ ਉਹਨਾਂ ਦੀ ਸਹਾਇਤਾ ਦੇ ਨਾਲ ਲੱਗਾ ਬਹੁਤ ਵਧੀਆ ਰਿਹਾ ਕਿਸਾਨਾਂ ਨੂੰ ਜਾਗਰੂਕ ਕਰਦੇ ਆ। ਦੂਸਰੀ ਗੱਲ ਕਿ ਜਿੱਦਾਂ ਅੱਗ ਲਾਉਣ ਤੋਂ ਬਚਾਉਂਦੇ ਆ ਸਾਰਾ ਕੁਛ ਅੱਗ ਨਾ ਲਾਈ ਜਾਵੇ ਹੋਰ ਸਾਰੇ ਮਸਲਿਆਂ ਤੋਂ ਦੱਸਦੇ ਆ ਸਾਰੇ ਮਹਿਕਮਿਆਂ ਦੇ ਆਏ ਆ ਸਾਰਾ ਕੁਛ ਸਹਿਯੋਗ ਨਾਲ ਦੱਸਦੇ ਬਹੁਤ ਵਧੀਆ ਕੈਂਪ ਆ ਇਹਨਾਂ ਦੇ ਅਸੀਂ ਆਇਆਂ ਤੇ ਜੀ ਆਇਆਂ ਦੇ ਧੰਨਵਾਦ ਆ। ਦੂਜੀ ਗੱਲ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਕਿ ਕੋਈ ਅੱਗ ਨਾ ਲਾਵੇ ਕੋਸ਼ਿਸ਼ ਆ ਵੱਧ ਤੋਂ ਵੱਧ ਇਹ ਮਹਿਕਮੇ ਨਾਲ ਜੁੜ ਕੇ ਜਿਹੜੀਆਂ ਸਹੂਲਤਾਂ ਕੋਈ ਸਰਕਾਰ ਦਿੰਦੀ ਆ ਉਹਨਾਂ ਸਹੂਲਤਾਂ ਦਾ ਫਾਇਦਾ ਉਠਾਇਆ ਜਾਵੇ ਉਹਨਾਂ ਦਾ ਅੱਗ ਨਹੀਂ ਲਾਉਣ ਦਿੰਦੇ। ਦੂਸਰੀ ਗੱਲ ਉਹਨਾਂ ਨੂੰ ਸਮਝਾਉਂਦੇ ਆ ਜਿੱਦਾਂ ਪਾਣੀ ਲਾਓ ਪਾਣੀ ਲਾ ਕੇ ਨਾੜ ਨੂੰ ਵਿੱਚ ਵਾਜੋ ਜਾਂ ਸਿੱਧੀ ਪਰਾਲੀ ਤੋਂ ਕਣਕ ਬੀਜੀ ਜਾਵੇ। ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਪਿੰਡ ਦੇ ਵਿੱਚ ਅੱਗ ਨਹੀਂ ਲੱਗੀ ਕਿਤੇ ਵੀ 5-7 ਸਾਲਾਂ ਤੋਂ ਅੱਗ ਨਹੀਂ ਲਾ ਰਿਹਾ ਸਾਰੇ ਸੁਪਰ ਸੀਡਰ ਦੇ ਨਾਲ ਕਣਕ ਬੀਜ ਰਹੇ ਆ ਸਾਰੇ ਜ਼ਿਮੀਦਾਰ ਭਰਾ ਜਿੰਨੇ ਵੀ ਹੈਗੇ ਆ ਬਾਕੀ ਰੌਣੀ ਕਰਕੇ ਜੋ ਵੀ ਲਾੜ ਹੈਗਾ ਉਹਨੂੰ ਖੇਤਾਂ ਦੇ ਵਿੱਚ ਵਾਹ ਰਹੇ ਆ ਤੇ ਖੇਤ ਦੀ ਉਪਜਾਊ ਸ਼ਕਤੀ ਜਿਹੜੀ ਉਹਨੂੰ ਵਧਾ ਰਹੇ ਆ ਸਾਰੇ ਸਹਿਯੋਗ ਦਿੰਦੇ ਆ ਕੋਈ ਏਦਾਂ ਦੀ ਸਾਡੇ ਕੋਈ ਮਸਲਾ ਨਹੀਂ ਪਿੰਡ ਦੇ ਵਿੱਚ ਕੋਈ ਵੀ ਆਇਆ ਏਦਾਂ ਦਾ ਕਾਰ ਦਾ ਬਹੁਤ ਵਧੀਆ ਇਹ ਧੰਨਵਾਦ ਹੈ ਜਿਹੜਾ ਕੈਂਪ ਲਾਉਂਦੇ ਏਦਾਂ ਕਰਕੇ ਪਿੰਡਾਂ ਦੇ ਵਿੱਚ ਜਾਗਰੂਕ ਕਰਨ ਕਿਸਾਨਾਂ ਨੂੰ ਕਿਸਾਨ ਸਰਕਾਰ ਦੇ ਸਹਿਯੋਗ ਨਾਲ ਸਰਕਾਰ ਬਹੁਤ ਵਧੀਆ ਕੰਮ ਕਰਦੀ ਆ ਸਰਕਾਰ ਦਾ ਤੇ ਮਹਿਕਮੇ ਦਾ ਜਿਹੜੇ ਇੱਥੇ ਆਏ ਆ ਜੀ ਆਇਆਂ ਨੂੰ ਕਹਿੰਦੇ ਆ ਤੇ ਉਹਨਾਂ ਦਾ ਧੰਨਵਾਦ ਕਰਦੇ ਆ।
2: ਮੈਂ ਕੁਲਵਿੰਦਰ ਸਿੰਘ ਮੇਰਾ ਪਿੰਡ ਲੁਟੇਰਾ ਕਲਾਂ ਅੱਜ ਸਾਡੇ ਇੱਥੇ ਕੈਂਪ ਲੱਗਾ ਸੀਗਾ ਖੇਤ ਬਚਾਓ ਅਭਿਆਨ ਤਹਿਤ ਇਹਦੇ ਵਿੱਚ ਸਾਨੂੰ ਕਿਸਾਨਾਂ ਨੂੰ ਕਾਫੀ ਨੌਲੇਜ ਮਿਲੀ ਆ ਜੀ ਇੱਦਾਂ ਦੇ ਕੈਂਪ ਲੱਗਣੇ ਚਾਹੀਦੇ ਸਮੇਂ ਸਮੇਂ ਸਿਰ ਉਹਦੇ ਵਿੱਚ ਸਾਨੂੰ ਨੌਲੇਜ ਮਿਲਦੀ ਅਵੇਅਰਨੈਸ ਮਿਲਦੀ ਆ ਬਾਕੀ ਜਿੱਦਾਂ ਜਿਵੇਂ ਆ ਖੇਤ ਬਚਾਓ ਅਭਿਆਨ ਆ ਇਹਦੇ ਤਹਿਤ ਕਿਸਾਨਾਂ ਨੂੰ ਸਾਨੂੰ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਤੇ ਜਿਹਦੇ ਨਾਲ ਸਾਡੇ ਕਈ ਖੇਤਾਂ ਦੇ ਜਿਹੜੇ ਅੰਦਰ ਜ਼ਰੂਰੀ ਤੱਤ ਆ ਸਾਡੇ ਮਿੱਤਰ ਕੀੜੇ ਆ ਉਹ ਮਰ ਜਾਂਦੇ ਆ ਜਿਹਦੇ ਵਿੱਚ ਸਾਨੂੰ ਬਹੁਤ ਨੁਕਸਾਨ ਹੁੰਦਾ ਆ ਬਾਕੀ ਜਿਵੇਂ ਪਾਣੀ ਬਚਾਓ ਉਹ ਵੀ ਇਹਦੇ ਤਹਿਤ ਹੀ ਆ ਜਿਵੇਂ ਹੁਣ ਕਣਕ ਵੱਢੀ ਆ ਲੋਕੀ ਕਈ ਮੋਟਰਾਂ ਚਲਾ ਚਲਾ ਕੇ ਬਾਣ ਭਰੀ ਜਾਂਦੇ ਆ ਉਹ ਵੀ ਕੋਈ ਫਾਇਦਾ ਨਹੀਂ ਆ ਧੁੱਪ ਪਾਣੀ ਭਰ ਦਿੰਦੇ ਆ ਧੁੱਪ ਖਿੱਚ ਲੈਂਦੀ ਆ ਤੇ ਉਹਦੇ ਨਾਲ ਸਾਡਾ ਜਿਹੜਾ ਥੱਲੇ ਜ਼ਮੀਨ ਦਾ ਪਾਣੀ ਘੱਟ ਜਾਂਦਾ ਆ ਉਹਦਾ ਤਾਂ ਕੋਈ ਨੁਕਸਾਨ ਨਹੀਂ ਆ ਵੀ ਖੇਤ ਠੰਡੇ ਕਰਨ ਵਾਲਾ ਪਤਾ ਨਹੀਂ ਕਿਹਨਾਂ ਦੇ ਨੌਲੇਜ ਚ ਪਾ ਦਿੱਤਾ ਤਾਂ ਇਹ ਮਾੜੀ ਚੀਜ਼ ਨਹੀਂ ਹੋਣਾ ਚਾਹੀਦਾ ਇੱਦਾਂ ਬਾਕੀ ਜਿਹੜੇ ਸਾਡੇ ਕੈਂਪ ਲੱਗਦੇ ਆ ਇਹਨਾਂ ਦੇ ਵਿੱਚ ਸਾਡੇ ਕਿਸਾਨਾਂ ਨੂੰ ਬਹੁਤ ਅਵੇਅਰਨੈਸ ਮਿਲਦੀ ਆ ਤੇ ਬਾਕੀ ਮੈਂ ਤਾਂ ਇਹ ਦੁਬਾਰਾ ਕਹੂੰਗਾ ਕਿ ਜੇ ਅਸੀਂ ਨਾੜ ਨਹੀਂ ਅੱਗ ਲਾਉਂਦੇ ਝੋਨੇ ਦਾ ਜਾਂ ਕਣਕ ਦਾ ਜਿਸ ਲਈ ਵਿੱਚ ਗਲ ਜਾਂਦਾ ਆ ਹੁਣ ਕਣਕ ਦਾ ਨਾੜ ਗਲ ਗਿਆ ਕੱਦੂ ਹੋ ਗਿਆ ਚਲੋ ਮੁਸ਼ਕਲ ਤਾਂ ਥੋੜੀ ਆਉਂਦੀ ਆ ਬੜੇ ਟਰੈਕਟਰ ਦੇ ਨਾਲ ਸਾਨੂੰ ਕੱਦੂ ਕਰਨੇ ਪੈਂਦੇ ਆ ਛੋਟੇ ਟਰੈਕਟਰਾਂ ਨਾਲ ਨਹੀਂ ਹੁੰਦਾ ਗੂੜਾ ਫਸਦਾ ਆ ਜਦੋਂ ਖੇਤ ਦੇ ਕੱਦੂ ਦੇ ਵਿੱਚ ਗਲ ਕੇ ਤਾਂ ਉਹ ਸਾਨੂੰ ਖੇਤ ਨੂੰ ਉਪਜਾਊ ਬਣਾਉਂਦਾ ਆ ਮੇਰੀ ਤਾਂ ਸਰਕਾਰ ਅੱਗੇ ਇਹ ਬੇਨਤੀ ਆ ਕਿ ਅਸੀਂ ਨਾੜ ਨੂੰ ਅੱਗ ਨਹੀਂ ਲਾਉਂਦੇ ਪਰ ਸਾਨੂੰ ਸਬਸਿਡੀ ਦੇ ਆਧਾਰ ਤੇ ਸਾਨੂੰ ਮਸ਼ੀਨਾਂ ਮਿਲਣੀਆਂ ਚਾਹੀਦੀਆਂ ਆ ਜਿੱਦਾਂ ਟਰੈਕਟਰ ਹੁਣ ਪਿੱਛੇ ਸਬਸਿਡੀ ਟਰੈਕਟਰਾਂ ਤੇ ਮਿਲਣੀ ਸੀ ਬੜੇ ਟਰੈਕਟਰ ਲੈਣ ਨੂੰ ਵੀ ਸਾਨੂੰ ਸਬਸਿਡੀਆਂ ਮਿਲਣੀਆਂ ਚਾਹੀਦੀਆਂ ਕਿ ਅਸੀਂ ਸਾਡੇ ਕੋਲ ਸਬਸਿਡੀਆਂ ਟਰੈਕਟਰ ਮਿਲੂਗਾ ਅਸੀਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ ਉਹਨੂੰ ਕੁਤਰ ਕੇ ਵਿੱਚੇ ਗਾਲ ਦੇਵਾਂਗੇ ਤਾਂ ਇਹ ਆ ਜੀ ਤੇ ਸਾਨੂੰ ਗੌਰਮੈਂਟ ਵੱਲੋਂ ਇਹ ਚਾਹੀਦਾ ਕਿ ਸਬਸਿਡੀ ਮਿਲੇ ਤਾਂ ਇਹ ਇੱਦਾਂ ਦੇ ਕਿਸਾਨ ਜਿਹੜੇ ਮੇਲੇ ਲੱਗਦੇ

0: सुबह के 5 बजने को है। आइए सुनते हैं समाचार।
1: हरिया सिखी केसा सुवासा नाल निभाहे तिना दी कमाई दा ध्यान धरके खालसा जी बोलो जी वाहेगुरु बोलो जी। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ।

ਹੋਵੇ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਦਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੂੰਗੇ, ਜੁਗ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ।

ਆਪ ਜੀ ਦੇ ਹਜ਼ੂਰ ਕਾਹਾਂ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਪਹਿਲਾ ਪਹਿਲਾ ਮਾਨਸ ਥਾਣੇ ਕਰੇ ਨਿਵਾਸ ਸ਼੍ਰੀ ਭਗਵਾਨ ਤਿੰਨ ਗਲਤਾ ਤਿੰਨ ਕਰ ਬ੍ਰਾਹਮਣ ਪੂਰੇ ਨਾਦ ਨਾ ਪਿਆਵੇ ਸਾਦ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾ ਸੰਤਨ ਕਰੇ ਰਾਧੂ ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਸ਼੍ਰੀ ਜਗਤ ਕਾਸਾਈ ਨੀਲ ਵਸਤਰ ਪਹਿਰ ਹੋਵੇ ਪ੍ਰਵਾਨ ਲੇਸ ਤਾਨ ਲੈ ਪੂਜੇ ਪੁਰਾਣ ਆਖਿਆ ਦਾ ਕੋਠਾ ਵਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖੇ ਚੌਕਾ ਕੱਢੀ ਕਾ ਉੱਪਰ ਆਏ ਬੈਠੀ ਕੁੜਿਆ ਮੱਤ ਪਿੱਟਾ ਵੇ ਮੱਤ ਪਿੱਟਾ ਅੰਨ ਸਾਡਾ ਫਿੱਟਾ ਤਨ ਫਿੱਟਾ ਵੇੜ ਕਰੇਨ ਮਨ ਜੂਠੇ ਚੁਲੀ ਪ੍ਰੇਨ ਕਹੋ ਨਾਨਕ ਸੱਚ ਧਿਆਈਏ ਸੱਚੇ ਹੋ।

ਪੌੜੀ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਦਾ ਆਪੇ ਦੇ ਵਡਿਆਈ ਆਪੇ ਹੀ ਕਰਮ ਕਰਾਏਦਾ ਵੱਡੋ ਵੱਡਾ ਵਡਮੇਦਨੀ ਸਿਰੇ ਸਿਰ ਧੰਦੇ ਲਾਏਦਾ ਨਦਰ ਪੱਠੀ ਦੇਖਦੇ।

ਸਲੋਕ ਮਹਲਾ ਪਹਿਲਾ। ਜੇ ਮੁਹਾਕਾ ਕਰਮ ਹੈ ਕਰਮ ਪਿਤਰੀ ਦੇ, ਅੱਗੇ ਵਸੀਆਂ ਪਿਤਰੀ ਚੋਰ ਕਰੇ ਵੱਡੀ ਹੈ ਹੱਥ।

ਲੋਕ ਮਹੱਲਾ ਪਹਿਲਾ ਜੇ ਕਰ ਸੁਤਕ ਮੰਨੀਏ ਸਤਿ ਸੁਤਕ ਹੋਏ ਗੋਹੇ ਤਲਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਏ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ ਸੁਤ ਕਿਉਂ ਕਰ ਰੱਖੀਏ ਸੁਤ ਪਵੈਰ ਸੋ

0: ਮਹਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ, ਅੱਖੀ ਸੂਤਕ ਵੇਖਣਾ ਪਰਤ੍ਰ ਪਰਤਨ ਰੂਪ, ਕੰਨੀ ਸੂਤਕ ਕੰਨ ਪੈ ਲੈ ਤਵਾਰੀ ਖਾਹ, ਨਾਨਕ ਹੰਸਾ ਆਦਮੀ ਬਦੈ ਜੰਪੁਰ ਜਾਹਿ ਮਹਲਾ ਪਹਿਲਾ।
0: ਸਭ ਸੂਤ ਪੜਮ ਗਏ ਦੂਜਾ ਲੱਗੇ ਜਾਏ, ਜਮਣ ਮਰਨਾ ਹੁਕਮ ਹੈ ਪਾਣੇ ਆਵੇ ਜਾਏ।
1: ਖਾਣਾ ਪੀਣਾ ਪਵਿੱਤਰ ਹੈ ਦੀ ਤੌਂਦ ਜਿਕ ਸੰਭਾਹੇ, ਨਾਨਕ ਜਿਨੀ ਗੁਰਮੁਖ ਬੁਝਿਆ ਤਿਨਾ ਸੂਤਕ ਨਾਏ ਪੌੜੀ ਸਤ ਵਡਾ।

0: de manhã, na hora de manhã, sempre na hora de manhã.
1: ਪੌੜੀ ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਦਾ ਨਦਰੀ ਆਈਆਂ ਜਾਤ ਇਸ ਭਾਣਾ ਦਾ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨੌ ਨਿਤ ਪਾਈਆ ਸਹਿ ਤੁੱਠੇ

ਇਹਨਾਂ ਸੁਚਾਪ ਹੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖੀ ਹੁਣ ਕੋਈ ਨਾ ਪਿਟਿਓ ਜਾਏ ਸੁੱਚਾ ਹੋਏ ਕਹਿ ਜੇ ਵਿਆਹ ਲਗਾ ਪੜ ਸਲੋਕ ਪ੍ਰਤੀ ਹੋ ਜਾਈ ਸਟਿਆ ਕਿਸੇ ਹੋ ਲਗਾ ਦੋਖ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਅਜਵਾ ਪਾਇਆ ਕਿਰਤ ਆਹੋ ਆ ਪਾਕਵਿਤ ਪਾਪੀ ਸਿਓ ਤਨ ਗੱਡਿਆ ਥੁੱਕਾਂ ਪਈਆਂ ਤਿਤ ਜਿਤ ਮੁਖ ਨਾਮ ਨਾ ਉਚਰੇ ਬਿਨਾਂ ਮੈਂ ਰਸ ਕਾਹੇ ਨਾਨਕੇ ਮੈਂ ਜਾਣੀਏ ਤਿਤ ਮੁਖ ਥੁੱਕਾਂ ਪਾਹੇ ਮਹੱਲਾ ਪਹਿਲਾ ਪੰਡ ਜੰਮੀਏ ਪੰਡ ਨਿਮੀਏ ਪੰਡ ਮੰਗਣ ਵੇ ਆਹੋ ਪੰਡ ਹੋਵੇ ਦੋਸਤੀ ਪੰਡ ਹੋ ਚੱਲੇ ਰਾਹੋ ਪੰਡ ਹੋਆ ਪੰਡ ਭਾਲੀਏ ਪੰਡ ਹੋਵੇ ਬੰਦਾ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾ ਪੰਡ ਹੋ ਹੀ ਪੰਡ ਉਪਜੇ ਪੰਡੇ ਬਾਜ਼ ਨਾ ਕੋਈ ਨਾਨਕ ਪੰਡ ਵਾਹਰਾ ਇੱਕੋ ਸੱਚਾ ਸੋਏ ਜਿਤ ਮੁਕਸਰਾ ਸਲਾ

ਕੌੜੀ ਸਭ ਕੋ ਅੱਗੇ ਆਪਣਾ ਦਿਸਣਾ ਹੀ ਸੋਚ ਨੂੰ ਕੱਢੀ ਹੈ ਕਿਤਾ ਪੋ ਆਪਣਾ ਪਹਿਲੇ ਕਸਣਦੀ ਹੈ ਜਾ ਰਹਿਣਾ ਨਹੀਂ ਹੈ ਤੂੰ ਜਗਤਾ ਦਾ ਇਤਗਾਰ ਬਣਦੀ ਹੈ ਬੰਦਾ ਕਿਸੇ ਨਾ ਕੀ ਹੈ ਪਰ ਅਥਰੇ ਬੁੱਝੀ ਹੈ ਮੂਰਖ ਨਾ ਲੰਦੀ ਹੈ ਮੂਰਖ ਨਾ ਲੰਦੀ ਹੈ ਗੁਰ ਸਿੱਖਾ ਮਨ ਵਾਲ